ਪਣਿਜੈ ਆਰਿਧ ਸਹਿਸਮੁਨ ਦੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਦੁ ਰਵ ਗ੍ਰੰਥ ਸੁਧਾਰਾ ਹਿਤ ਸ੍ਰੀ ਚਰਿੱਤਰ ਉਪਖਿਆਨੇ ਦਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 405

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿ ਸੰਗਤ ਜੀਓ, ਆਪ ਜੀ ਨੇ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿ ਸ਼੍ਰੀ ਅਕਾਲ ਪਰਿਵਾਰ ਨੂੰ ਕਰਨੀ ਜੀ। ਹੁਣ ਸਾਡੇ ਸਤਿਕਾਰ ਗਿਆਨੀ ਦਲਜੀਤ ਸਿੰਘ ਜੀ, ਉਹਨਾਂ ਦੀ ਰਸਨਾ ਦੁਆਰਾ ਗੁਰੂ ਕਾ ਇਤਿਹਾਸ ਸਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸ੍ਰੀ ਗੁਰ ਸ਼ਬਦ ਕਮਾਈ ਜਿਨ ਜਿਤੇ ਪੰਥ ਬੇਕਾਰ ਤਿੰਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰ ਸਤਿਗੁਰੂ

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖਰੀ ਕਰਾਵਨ ਕੋ ਅਰਦਾਸ, ਹਰਖਤ ਹੋਏ ਕੀਨੀ ਗੁਰਦਾਸ। ਖਰੀ ਕਰਾਵਨ ਕੋ ਅਰਦਾਸ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਿਰਪਾ ਨਿਦਾਨ ਜੁਗੂ ਜੁਗ ਅਟਲ, ਚੈਵਰ ਸ਼ਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨ ਵਿੱਚ ਹਾਜ਼ਰੀ ਕਰਕੇ ਆਪਣੇ ਜੀਵਨ ਦਾ ਲਾਹਾ ਖੱਟ ਰਹੇ ਸਤਸੰਗੀ ਜਾਨੋ, ਆਪ ਜੀ ਬਹੁਤ ਵਡਭਾਗੀ ਹੋ, ਕਿਉਂਕਿ ਗੁਰੂ ਕੇ ਬਚਨ ਨੇ ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਾਜ ਅਭਿਮਾਨ ਲਿਹੁ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋ ਲਾਦ ਕੀ, ਪਸੰਤ ਹੈ ਸੰਚਾਰ ਅਵਰ ਤਿਆਗ ਵਿਖਿਆ ਜੰਜਾਲ। ਅਸਲ ਦੇ ਵਿੱਚ ਜੀਵ ਇਹੀ ਸੌਦਾ ਵੱਖਰ ਦਾ ਅਰਥ ਹੈ ਸੌਦਾ। ਇਹ ਜਿਹੜਾ ਸੌਦਾ ਖਰੀਦਣ ਵਾਸਤੇ ਸੰਸਾਰ ਵਿੱਚ ਆਇਆ, ਪਰ ਇਸ ਸੌਦੇ ਨੂੰ ਸਤਿਗੁਰੂ ਜੀ ਕਹਿੰਦੇ ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਕ ਸਦਬਲ ਹੈ। ਇਹ ਨਾਮ ਦਾ ਸੌਦਾ, ਸੇਵਾ ਸਿਮਰਨ ਦਾ ਸੌਦਾ ਜਿਹੜਾ ਹੈ ਨਾ, ਇਹ ਵਪਾਰ ਵਿਰਲਾ ਹੀ ਕਰਦਾ ਹੈ, ਅਤੇ ਜਿਹੜਾ ਕਰਦਾ ਹੈ ਅਤੇ ਸਤਿਗੁਰੂ ਜੀ ਕਹਿੰਦੇ ਅਸੀਂ ਉਸ ਨਾਮ ਦੇ ਵਪਾਰੀ ਤੋਂ ਬਲਹਾਰ ਜਾਂਦੇ ਹਾਂ। ਸਾਡੇ ਵਡੇਰੇ ਇਹ ਧਾਰਨਾ ਪੜ੍ਹਦੇ ਸਨ ਕਿ ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ। ਇਹ ਗੁਰਬਾਣੀ ਦੇ ਵਿੱਚੋਂ ਹੁਣ ਧਾਰਨਾ ਲਈ ਹੈ, ਗੁਰਬਾਣੀ ਦੇ ਅਰਥ ਨੇ ਇਹੋ ਵਪਾਰ ਵਿਰਲਾ ਵਪਾਰ। ਇਹ ਜਿਹੜਾ ਵਪਾਰ ਹੈ, ਦੂਸਰੇ ਦੁਨਿਆਵੀ ਤਾਂ ਆਪਾਂ ਸਾਰੇ ਕਰੀ ਜਾਂਦੇ ਹਾਂ, ਕੋਈ ਮੱਝਾਂ ਦਾ ਕਰੀ ਜਾਂਦਾ, ਕੋਈ ਗਾਵਾਂ ਦਾ ਕਰੀ ਜਾਂਦਾ, ਕੋਈ ਸੋਨੇ ਦਾ ਕਰੀ ਜਾਂਦਾ, ਕੋਈ ਹੋਰ ਜਿਹੜਾ ਸੌਦਾ ਉਹਦਾ ਵਪਾਰ ਕਰੀ ਜਾਂਦਾ, ਪਰ ਇਹ ਨਾਮ ਦਾ ਵਪਾਰ ਜਿਹੜਾ ਹੈ ਸਤਸੰਗ ਜੀ ਵਿਰਲੇ ਕਰਦੇ ਹੈ, ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਸੋ ਆਪ ਜੀ ਗੁਰੂ ਦੀ ਕਿਰਪਾ ਦੇ ਪਾਤਰ ਬਣੇ ਹੋ, ਗੁਰੂ ਦੀ ਗੋਦ ਵਿੱਚ ਬੈਠ ਕੇ ਆਪ ਜੀ ਨੇ ਨਾਮ ਦਾ ਵਪਾਰ ਕੀਤਾ, ਨਾਮ ਦਾ ਲਾਹਾ ਖੱਟਿਆ। ਬੜੇ ਪਿਆਰ ਦੇ ਨਾਲ ਭਾਈ ਬਰਵਿੰਦਰ ਸਿੰਘ ਜੀ ਗੁਰੂ ਕੀ ਪਾਵਨ ਗੁਰਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ, ਆਓ ਗੁਰੂ ਇਤਿਹਾਸ ਦੁਆਰਾ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਪਿਛਲੇ ਦੀਵਾਨ ਵਿੱਚ ਆਪ ਜੀ ਨੇ ਲੜੀਵਾਰ ਕਥਾ ਦੇ ਵਿੱਚ ਇਹ ਪ੍ਰਸੰਗ ਸਰਵਣ ਕੀਤਾ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਬਾਦਸ਼ਾਹ ਜਹਾਂਗੀਰ ਦੇ ਨਾਲ ਪਹੁੰਚੇ ਨੇ। ਸਤਿਗੁਰੂ ਜੀ ਨੇ ਕਿਹਾ ਕਿ ਅਸੀਂ ਹੁਣ ਗੁਰੂ ਸਾਹਿਬ ਜੀ ਦੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨੇ ਨੇ, ਅਤੇ ਤੁਸੀਂ ਹੁਣ ਲਾਹੌਰ ਨੂੰ ਇੱਥੋਂ ਚਲੇ ਜਾਣਾ ਹੈ, ਇਸ ਕਰਕੇ ਆਪਣਾ ਰਸਤਾ ਵੱਖ ਵੱਖ ਹੋ ਜਾਣਾ ਹੈ। ਸਤਿਗੁਰੂ ਜੀ ਦੇ ਵਚਨ ਸੁਣ ਕੇ ਬਾਦਸ਼ਾਹ ਦੇ ਮਨ ਵਿੱਚ ਵੀ ਐਸਾ ਪਿਆਰ ਜਾਗਿਆ, ਭਾਵਨਾ ਬਣੀ ਹੈ। ਬੇਨਤੀ ਕੀਤੀ, ਮਹਾਰਾਜ ਪਤਾ ਨਹੀਂ ਬਾਅਦ ਵਿੱਚ ਕਿਤੇ ਸਮਾਂ ਮਿਲੇ ਜਾਂ ਨਾ ਮਿਲੇ, ਇੱਕ ਤਾਂ ਤੁਹਾਡੇ ਦਰਸ਼ਨ, ਇੱਕ ਗੁਰੂ ਧਾਮਾਂ ਦੇ ਦਰਸ਼ਨ, ਗੁਰੂ ਧਾਮਾਂ ਦੀ ਯਾਤਰਾ ਇਹ ਹੁਣ ਤੁਹਾਡੇ ਨਾਲ ਮਿਲ ਕੇ ਜ਼ਰੂਰ ਕਰਾਂਗਾ। ਸਤਿਗੁਰੂ ਜੀ ਬਾਉਲੀ ਸਾਹਿਬ ਵਾਲੇ ਅਸਥਾਨ 'ਤੇ ਗਏ ਨੇ, ਬਾਦਸ਼ਾਹ ਵੀ ਨਾਲ ਦਰਸ਼ਨ ਕਰਨ ਵਾਸਤੇ ਗਏ ਆ। ਇਸ ਤੋਂ ਬਾਅਦ ਚਵਾਰਾ ਸਾਹਿਬ ਵਾਲੇ ਅਸਥਾਨ 'ਤੇ ਗਏ ਨੇ। ਗੁਰੂ ਕਾ ਪਰਿਵਾਰ, ਗੁਰੂ ਕੀ ਅੰਸ਼ ਵੰਸ਼ ਸਤਿਗੁਰੂ ਜੀ ਨੂੰ ਆਣ ਕੇ ਮਿਲੀ ਹੈ। ਇੱਥੋਂ ਫਿਰ ਹੁਣ ਸਤਿਗੁਰੂ ਜੀ ਤਰਨ ਤਾਰਨ ਪਹੁੰਚੇ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਇਸ਼ਨਾਨ ਕੀਤੇ ਨੇ। ਇੱਥੋਂ ਚੱਲ ਕੇ ਜਦੋਂ ਅੰਮ੍ਰਿਤਸਰ ਦੀ ਧਰਤੀ 'ਤੇ ਸਤਿਗੁਰੂ ਜੀ ਪਹੁੰਚੇ ਨੇ, ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਭੇਜਿਆ ਹੈ ਕਿ ਮਹਾਰਾਜ, ਮੇਰੀ ਭਾਵਨਾ ਹੈ ਕਿ ਮੈਂ ਇਸ ਗੁਰੂ ਦੀ ਪਵਿੱਤਰ ਨਗਰੀ ਤੋਂ ਬਾਹਰ ਹੀ ਆਪਣਾ ਪੜਾਅ ਕਰਾਂ, ਡੇਰਾ ਲਾਵਾਂ, ਕਿਉਂਕਿ ਮੇਰੇ ਕੋਲ ਫੌਜਾਂ ਨੇ, ਹਾਥੀ ਘੋੜੇ ਨੇ। ਮੈਂ ਨਹੀਂ ਚਾਹੁੰਦਾ ਕਿ ਮੇਰੇ ਉੱਥੇ ਜਾਣ ਦੇ ਨਾਲ ਕਿਸੇ ਨੂੰ ਕੋਈ ਖੇਦ ਹੋਵੇ, ਕੋਈ ਦੁੱਖ ਮਹਿਸੂਸ ਹੋਵੇ। ਇਸ ਕਰਕੇ ਜਿੱਥੇ ਤੁਸੀਂ ਆਪਣੀਆਂ ਫੌਜਾਂ ਟਿਕਾਈਆਂ ਨੇ ਨਾ, ਉਹਨਾਂ ਦਾ ਡੇਰਾ ਕਰਵਾਇਆ ਹੈ, ਉੱਥੇ ਮੈਨੂੰ ਵੀ ਤੁਸੀਂ ਮੁਕਾਮ ਕਰਵਾ ਦਿਓ, ਉੱਥੇ ਮੇਰਾ ਵੀ ਡੇਰਾ ਕਰਵਾ ਦਿਓ। ਵਜ਼ੀਰ ਖਾਨ ਨੇ ਜਾ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ। ਇਹ ਬੇਨਤੀ ਸੁਣ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਨਗਰ ਤੋਂ ਬਾਹਰ ਬਾਦਸ਼ਾਹ ਜਹਾਂਗੀਰ ਦਾ ਡੇਰਾ ਕਰਵਾਇਆ। ਕੁਝ ਗੁਰਸਿੱਖਾਂ ਨੂੰ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਰਸ਼ਨ ਇਸ਼ਨਾਨ ਕਰਨ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਨੇ। ਪਹਿਲਾਂ ਜਾ ਕੇ ਇਸ਼ਨਾਨ ਕਰਕੇ ਸਤਿਗੁਰੂ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਹਾਜ਼ਰੀ ਭਰੀ ਹੈ, ਇੱਥੇ ਦਰਸ਼ਨ ਕੀਤੇ ਨੇ। ਇਹ ਕਥਾ ਆਪਾਂ ਪਿਛਲੇ ਦੀਵਾਨ ਵਿੱਚ ਸਰਵਣ ਕੀਤੀ ਸੀ। ਇੱਥੋਂ ਜਿਵੇਂ ਹੁਣ ਅੱਗੇ ਇਤਿਹਾਸ ਆਰੰਭ ਹੋ ਰਿਹਾ, ਕਥਾ ਆਰੰਭ ਹੋ ਰਹੀ ਹੈ, ਉਹ ਬੜੇ ਪਿਆਰ ਦੇ ਨਾਲ ਉਸ ਕਥਾ ਨੂੰ ਸਰਵਣ ਕਰੀਏ ਜੀ।
0: ਖਰੀ ਕਰਾਵਨ ਕੋ ਅਰਦਾਸ।
1: ਜਿਸ ਵੇਲੇ ਸਤ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰਸਿੱਖਾਂ ਦੇ ਨਾਲ ਅਕਾਲ ਤਖਤ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਗਏ ਨਾ, ਅਤੇ ਉੱਥੇ ਹੁਣ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ, ਗੁਰੂ ਚਰਨਾਂ ਵਿੱਚ ਅਰਦਾਸ ਕਰਵਾਉਣ ਵਾਸਤੇ ਸਤਿਗੁਰੂ ਜੀ ਖੜੇ ਹੋਏ ਹਨ।
0: ਹਰਖਤ ਹੋਏ ਕੀਨੀ ਗੁਰਦਾਸ।
1: ਭਾਈ ਗੁਰਦਾਸ ਜੀ ਨੇ ਬੜੀ ਖੁਸ਼ੀ ਨਾਲ, ਬੜੀ ਚਾਅ ਨਾਲ ਸਤਿਗੁਰੂ ਜੀ ਦੀ ਅਰਦਾਸ ਕੀਤੀ, ਕਿਉਂਕਿ ਕਾਫੀ ਲੰਮੇ ਸਮੇਂ ਬਾਅਦ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਅ ਹੋ ਕੇ ਸਤਿਗੁਰੂ ਜੀ ਹੁਣ ਅੰਮ੍ਰਿਤਸਰ ਜੀ ਦੀ ਧਰਤੀ 'ਤੇ ਪਹੁੰਚੇ ਨੇ। ਸੰਗਤਾਂ ਦੇ ਮਨ ਵਿੱਚ ਬੜਾ ਚਾਅ ਅਤੇ ਉਤਸ਼ਾਹ ਹੈ, ਇਸ ਕਰਕੇ ਭਾਈ ਗੁਰਦਾਸ ਜੀ ਨੇ ਵੀ ਬੜੀ ਖੁਸ਼ੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚੜ੍ਹਦੀ ਕਲਾ ਵਾਸਤੇ

0: ਕੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਨਾਮ ਲੈ ਕੇ ਅਰਦਾਸ ਕੀਤੀ ਹੈ।
1: ਤਬ ਅਰਦਾਸ ਕਰੀ ਅਬਰਾਮੂ।
0: ਤੇ ਇਸ ਤਰ੍ਹਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੁੰਦਰ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਨੇ ਅਰਦਾਸ ਕੀਤੀ ਹੈ।
1: ਹੱਥ ਜੋੜ ਕਰ ਭੇਟ ਚੜ੍ਹਾਈ।
0: ਹੱਥ ਜੋੜ ਕੇ ਫਿਰ ਸਤਿਗੁਰੂ ਜੀ ਨੇ ਪ੍ਰੇਮ ਭੇਟਾ ਗੁਰੂ ਕੇ ਚਰਨਾਂ ਵਿੱਚ ਭੇਟਾ ਕੀਤੀ ਹੈ।
1: ਧਿਆਨ ਧਾਰ ਕਰ ਗਰੀਬ ਨਿਵਾਈ।
0: ਸਤਿਗੁਰੂ ਜੀ ਨੇ ਇਸ ਅਸਥਾਨ 'ਤੇ ਵੱਡੇ ਸਤਿਗੁਰੂ ਜੀ ਦਾ ਧਿਆਨ ਧਾਰਨ ਕੀਤਾ ਅਤੇ ਸੀਸ ਨਿਵਾ ਕੇ ਨਮਸਕਾਰ ਕੀਤੀ ਹੈ।
1: ਗੁਰੂ ਗੁਰਦਾਸ ਵੰਦਨਾ ਕਰਕੇ
0: ਫਿਰ ਭਾਈ ਗੁਰਦਾਸ ਜੀ ਨੂੰ ਮਿਲੇ ਨੇ, ਉਹਨਾਂ ਦਾ ਸਤਿਕਾਰ ਕੀਤਾ ਹੈ।
1: ਮਿਲਿਓ ਸਰਬ ਕੋ ਔਰ ਮਰ ਧਰਕੇ।
0: ਮਨ ਦੇ ਵਿੱਚ ਹਿਰਦੇ ਵਿੱਚ ਬੜੀ ਖੁਸ਼ੀ ਧਾਰਨ ਕਰਕੇ ਸਾਰਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਿਲੇ, ਜਾਂ ਸਾਰਿਆਂ ਨੇ ਮਿਲ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਮਨ ਦੇ ਵਿੱਚ ਬੜੀ ਖੁਸ਼ੀ ਆਨੰਦ ਧਾਰਨ ਕੀਤਾ ਹੈ।
1: ਕੁਸ਼ਲ ਪ੍ਰਸੰਨ ਸਤਿਗੁਰ ਨੇ ਕਰਿਓ।
0: ਸਾਰਿਆਂ ਨੂੰ ਸਤਿਗੁਰੂ ਜੀ ਨੇ ਹਾਲ ਚਾਲ ਪੁੱਛਿਆ, ਸੁੱਖ ਸੰਦ ਪੁੱਛੀ ਹੈ।
1: ਸਰਬ ਹੇਰ ਸੁਖ ਤਾਹੀ ਉਚਰਿਓ।
0: ਸਾਰਿਆਂ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਤੇ ਸਤਿਗੁਰੂ ਜੀ ਨੇ ਦੱਸਿਆ ਕਿ ਮਹਾਰਾਜ ਤੁਹਾਡੀ ਬੜੀ ਕਿਰਪਾ ਹੈ, ਚੜ੍ਹਦੀ ਕਲਾ ਹੈ।
1: ਬੌਰ ਦਰਸ਼ਨੀ ਪੌਰ ਸੁਧਾਈ।
0: ਇਸ ਤੋਂ ਬਾਅਦ ਸਤਸੰਗ ਜੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਤੇ ਸਤਿਗੁਰੂ ਜੀ ਪਹੁੰਚੇ ਹਨ।
1: ਸਨਮੁਖ ਹੋਏ ਬੰਦਨਾ ਧਾਰੈ।
0: ਇੱਥੇ ਆਣ ਕੇ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਤੇ ਖੜੇ ਹੋ ਕੇ ਸਤਿਗੁਰੂ ਜੀ ਨੇ ਨਮਸਕਾਰ ਕੀਤੇ ਹੈ।
1: ਹਰਿਮੰਦਰ ਮੈਂ ਗਏ ਗੁਸਾਈ।
0: ਇੱਥੋਂ ਹੁਣ ਅੱਗੇ ਚੱਲ ਕੇ ਸਤਿਗੁਰੂ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੱਲੇ ਹਨ।
1: ਸਦਕ ਭਾਉ ਤਾਰ ਗਰੀਬ ਨਿਵਾਈ।
0: ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਨੇ ਹਰਿਮੰਦਰ ਸਾਹਿਬ ਵਿਖੇ ਸੀਸ ਨਵਾਇਆ, ਨਮਸਕਾਰ ਕੀਤੀ ਹੈ।
1: ਤਹਿ ਬੁੱਢੀ ਅਰਦਾਸ ਉਚਾਰੀ।
0: ਇੱਥੇ ਪਹੁੰਚ ਕੇ ਵੀ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਕੋਲੋਂ ਸਤਿਗੁਰੂ ਜੀ ਨੇ ਅਰਦਾਸ ਕਰਵਾਈ ਹੈ। ਬਾਬਾ ਬੁੱਢਾ ਜੀ ਅਰਦਾਸ ਕਰਨ ਲੱਗੇ ਹਨ।
1: ਪੰਚ ਗੁਰਨ ਨੇ ਨਾਮ ਅਗਾਰੀ।
0: ਇਹਨਾਂ ਨੇ ਵੀ ਜੋ ਅਰਦਾਸ ਦਾ ਨਿਯਮ ਹੈ, ਨਿਯਮਾਵਲੀ ਹੈ, ਉਹਦੇ ਮੁਤਾਬਿਕ ਪੰਜ ਗੁਰੂ ਸਾਹਿਬਾਨਾਂ ਦਾ ਨਾਮ ਲਿਆ ਹੈ।
1: ਬਹੁਰ ਕਰਾਹੋ ਸਭਨ ਵਰਤਾਇਓ।
0: ਇਸ ਤਰ੍ਹਾਂ ਅਰਦਾਸ ਬੇਨਤੀ ਕੀਤੀ, ਉਸ ਤੋਂ ਬਾਅਦ ਸਾਰਿਆਂ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਹੈ।
1: ਅਦਕ ਪ੍ਰਮੋਦਿਤ ਲੀ ਕਰ ਖਾਇਓ।
0: ਸਾਰਿਆਂ ਨੇ ਬੜੀ ਖੁਸ਼ ਹੋ ਕੇ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਛਕੀ ਹੈ।
1: ਉੱਠ ਕਰ ਪੁਨੇ ਪਰਕਰਮਾ ਕੀ ਦੀਨ।
0: ਫਿਰ ਸਤਿਗੁਰੂ ਜੀ ਉੱਠੇ ਨੇ ਅਤੇ ਹਰਿਮੰਦਰ ਸਾਹਿਬ ਜੀ ਦੀਆਂ ਪਰਕਰਮਾ ਕੀਤੀਆਂ ਹਨ।
1: ਅਗਰ ਅਭਿਨੰਦਨ ਕੀਨ।
0: ਦਰਬਾਰ ਸਾਹਿਬ ਜੀ ਦੇ ਦਰਵਾਜ਼ੇ ਦੇ ਸਾਹਮਣੇ ਖੜੇ ਹੋ ਕੇ ਫਿਰ ਸਤਿਗੁਰੂ ਜੀ ਨੇ ਬੜੇ ਪਿਆਰ ਨਾਲ ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
1: ਸਤਿਗੁਰਪੁਰ ਮਹਿ ਚੱਲ ਆਏ।
0: ਇੱਥੋਂ ਹੁਣ ਵਾਪਸ ਫਿਰ ਸਤਿਗੁਰੂ ਜੀ ਨਗਰ ਦੇ ਵਿੱਚ ਚੱਲ ਕੇ ਆਏ ਹਨ।
1: ਨਰ ਨਾਰੀ ਔਰ ਆਨੰਦ ਵਧਾਏ।
0: ਸਿੱਖ ਸੰਗਤਾਂ ਦੇ ਮਨ ਵਿੱਚ ਸਤਿਗੁਰੂ ਜੀ ਦੇ ਦਰਸ਼ਨਾਂ ਕਰਕੇ ਬੜਾ ਆਨੰਦ ਹੈ, ਬੜੇ ਆਨੰਦ ਦੀ ਸਹਿਤ ਨਗਰ ਦੇ ਮਨੁੱਖ ਅਤੇ ਇਸਤਰੀਆਂ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਨ।
1: ਧਾਏ ਧਾਏ ਦੇਖਣ ਕੋ ਆਵੈ।
0: ਜਦੋਂ ਸੰਗਤਾਂ ਨੂੰ ਪਤਾ ਲੱਗਦਾ ਹੈ ਨਾ ਕਿ ਸਤਿਗੁਰੂ ਜੀ ਇਸ ਪਾਸੇ ਆ ਰਹੇ ਨੇ, ਦੌੜ ਦੌੜ ਕੇ ਦਰਸ਼ਨਾਂ ਨੂੰ ਆ ਰਹੇ ਹਨ।
1: ਕੋ ਸਿਰ ਕੋਠਨ ਪਰ ਦਰਸਾਵੈ।
0: ਕਈ ਸੰਗਤਾਂ ਕੋਠਿਆਂ ਦੀਆਂ ਛੱਤਾਂ ਤੇ ਖੜੀ ਹੋ ਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਹਨ।
1: ਕੋ ਨਰ ਫੂਲ ਮਾਲ ਲੈ ਮਿਲੀ।
0: ਕਈ ਭਾਵਨਾ ਵਾਲੇ ਗੁਰਸਿੱਖ ਫੁੱਲਾਂ ਦੀਆਂ ਵਾਲਾਂ ਬਣਾ ਕਰਕੇ ਸਤਿਗੁਰੂ ਜੀ ਦੇ ਵਾਸਤੇ ਲੈ ਕੇ ਆਏ ਨੇ, ਸਤਿਗੁਰੂ ਜੀ ਦੇ ਗਲ ਵਿੱਚ ਪਹਿਨਾ ਰਹੇ ਹਨ। ਤੇ ਕੋਈ ਪ੍ਰੇਮ ਭੇਟਾ ਸਤਿਗੁਰੂ ਜੀ ਦੇ ਅੱਗੇ ਰੱਖ ਕੇ ਨਾਲ ਨਾਲ ਹੀ ਸਤਿਗੁਰੂ ਜੀ ਦੇ ਚੱਲਿਆ ਜਾ ਰਿਹਾ ਹੈ।
1: ਧਰ ਭਾਓ ਚਰਨ ਗਹਿ ਆਈ।
0: ਤੇ ਕਈ ਐਸੇ ਪ੍ਰੇਮੀ ਨੇ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੇ ਆਣ ਕੇ ਚਰਨ ਪਕੜ ਲੈਂਦੇ ਹਨ।
1: ਨਮਰ ਹੋਏ ਕੋ ਸੀਸ ਲਗਾਈ।
0: ਤੇ ਬੜੇ ਨਿਮਰਤਾ ਦੇ ਨਾਲ, ਬੜੇ ਪਿਆਰ ਸਤਿਕਾਰ ਦੇ ਨਾਲ ਆਪਣਾ ਸਿਰ ਗੁਰੂ ਚਰਨਾਂ ਵਿੱਚ ਰੱਖਦੇ ਨੇ, ਮੱਥਾ ਟੇਕਦੇ ਹਨ।
1: ਜਥਾ ਯੋਗ ਗੁਰ ਸਭ ਸੋ ਕਰਹੀ।
0: ਸਤਿਗੁਰੂ ਜੀ ਨੇ ਜਥਾ ਯੋਗ ਸਾਰਿਆਂ ਦਾ ਸਤਿਕਾਰ ਕੀਤਾ, ਸਾਰਿਆਂ ਦੇ ਨਾਲ ਵਚਨ ਕੀਤੇ ਹਨ।
1: ਪੂਜਪੁਰ ਨਰ ਸੁਧ ਲਹਿਰੀ।
0: ਤੇ ਸਾਰਿਆਂ ਨੂੰ ਭਾਵੇਂ ਕੋਈ ਮਨੁੱਖ ਹੈ ਭਾਵੇਂ ਇਸਤਰੀ ਹੈ, ਸਤਿਗੁਰੂ ਜੀ ਸਾਰਿਆਂ ਨਾਲ ਹੀ ਵਚਨ ਕਰਦੇ, ਸਾਰਿਆਂ ਨੂੰ ਪੁੱਛਦੇ ਹੈ ਪਰਿਵਾਰ ਬਾਰੇ ਕਿ ਕਿਵੇਂ ਹੈ, ਚੜ੍ਹਦੀ ਕਲਾ ਹੈ, ਤੁਹਾਡੀ ਸੁੱਖ ਸੰਦ ਹੈ।
1: ਮਾਤਾ ਕੀ ਮੰਦਰ ਕੋ ਚਾਲੇ।
0: ਇਸ ਤਰ੍ਹਾਂ ਸਤਸੰਗਤ ਜੀ ਸੰਗਤ ਨੂੰ ਮਿਲ ਕੇ ਨਾ ਸੰਗਤ ਨੂੰ ਦਰਸ਼ਨ ਉਪਦੇਸ਼ ਦੇ ਕੇ ਉਹਨਾਂ ਦਾ ਹਾਲ ਚਾਲ ਪੁੱਛ ਕੇ ਹੁਣ ਜਿੱਥੇ ਮਾਤਾ ਗੰਗਾ ਜੀ ਦੇ ਮਹਿਲ ਨੇ, ਸੋਹਣੇ ਮੰਦਰ ਨੇ ਉਸ ਪਾਸੇ ਨੂੰ ਚੱਲੇ ਹਨ,
1: ਜਿਸਕੇ ਪੁੱਤਰ ਸਮੇਹ ਵਿਸਾਲੀ,
0: ਜਿਨ੍ਹਾਂ ਦੇ ਇਹ ਬਹੁਤ ਪਿਆਰੇ ਪੁੱਤਰ ਨੇ। ਮਾਤਾ ਗੰਗਾ ਜੀ ਆਪਣੇ ਸੁਪੁੱਤਰ ਗੁਰੂ ਹਰਗੋਬਿੰਦ ਜੀ ਦੇ ਨਾਲ ਬੜੇ ਪਿਆਰ ਕਰਦੇ ਨੇ ਨਾ, ਇਸ ਕਰਕੇ ਕਵੀ ਜੀ ਨੇ ਇੱਥੇ ਲਿਖਿਆ ਕਿ ਜਿਨ੍ਹਾਂ ਦੀ ਬਹੁਤ ਪਿਆਰੀ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨਾ, ਉਸ ਮਾਤਾ ਨੂੰ ਮਿਲਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੀ ਮਾਤਾ ਦੀ ਮਹਿਲਾਂ ਵਿੱਚ ਜਾ ਰਹੇ ਹਨ।
1: ਸੁਣ ਆਗਮਨ ਤਨੁਜ ਕੋ ਗੰਗਾ,
0: ਜਦੋਂ ਮਾਤਾ ਗੰਗਾ ਜੀ ਨੇ ਆਪਣੇ ਪੁੱਤਰ ਦੇ

0: ਸਮਾਉਂਦੀ ਨਹੀਂ ਹੈ।
1: ਸ਼੍ਰੀ ਨਾਨਕ ਸਿਮਰਨ ਕਰ ਕਰ
0: ਸਤਸੰਗ ਜੀ ਇਸ ਖੁਸ਼ੀ ਦੇ ਸਮੇਂ ਵੀ ਮਾਂ ਗੰਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਚੇਤੇ ਕਰਕੇ ਨਾ ਉਹਨਾਂ ਨੂੰ ਯਾਦ ਕਰਕੇ ਅਰਦਾਸ ਕਰਦੇ ਹਨ।
1: ਨਮੋ ਕਰਤ ਸਿਰ ਧਰਨੀ ਧਰ ਧਰ
0: ਧਰਤੀ ਤੇ ਸੀਸ ਲਾ ਕੇ ਵਾਰ ਵਾਰ ਗੁਰੂ ਨਾਨਕ ਦੇਵ ਜੀ ਦਾ ਸ਼ੁਕਰਾਨਾ ਕਰਦੇ ਆ, ਉਹਨਾਂ ਨੂੰ ਨਮਸਕਾਰਾਂ ਕਰਦੇ ਹਨ।
1: ਤ੍ਰੀ ਗਣਿਆਨ ਵਧਾਈ ਦੇਵਤ
0: ਬਹੁਤ ਇਸਤਰੀਆਂ ਨੇ ਆ ਕੇ ਮਾਤਾ ਗੰਗਾ ਜੀ ਨੂੰ ਵਧਾਈ ਦਿੱਤੀ ਹੈ।
1: ਭਰਿਓ ਹਰਖ ਔਰ

0: ਪਿਆਰੀ ਪੁੱਤਰ ਨੂੰ ਮਿਲਣ ਵਾਸਤੇ ਮਨ ਵਿੱਚ ਬੜਾ ਹਲਾਸ ਹੈ, ਚਾਹ ਉਤਸ਼ਾਹ ਹੈ।
1: ਜਿਮ ਸੁਰ ਤਰ ਲੈ ਰੰਕ ਅਵਾਸੂ।
0: ਸਤਸੰਗ ਜੀ, ਜਿਵੇਂ ਕਿਸੇ ਗਰੀਬ ਮਨੁੱਖ ਨੂੰ ਇਹਦੀ ਕਲਪੁਰਸ਼ ਦੀ ਪ੍ਰਾਪਤੀ ਹੋ ਜਾਵੇ ਤੇ ਉਹ ਖੁਸ਼ ਹੁੰਦਾ ਹੈ ਨਾ,

0: ਇਸ ਤਰ੍ਹਾਂ ਨਗਰ ਦੀਆਂ ਸਿੱਖ ਸੰਗਤਾਂ ਉਛਲ ਉਛਲ ਕੇ ਦੌੜ ਦੌੜ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਹਨ।
1: ਮਨੋ ਤਰੰਗ ਤੰਗ ਉਠਾਵੇ,
0: ਜਿਵੇਂ ਰਾਤ ਦੇ ਸਮੇਂ ਚੰਦਰਮਾ ਨੂੰ ਵੇਖ ਕੇ ਉੱਚੀਆਂ ਉੱਚੀਆਂ ਛੱਲਾਂ ਉੱਠਦੀਆਂ ਹਨ।
1: ਆਏ ਪਰਵੇਸੀ ਜਬ ਘਰ ਬੀਚੀ,
0: ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਕੇ ਪਿਆਰੇ ਉਛਲ ਉਛਲ ਕੇ ਭੱਜ ਭੱਜ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਆਣ ਕੇ ਘਰ ਵਿੱਚ ਪ੍ਰਵੇਸ਼ ਕੀਤਾ ਹੈ।
1: ਗੰਗਾ ਸਮ ਗੰਗਾ ਉੱਠ ਬੀਚੀ,
0: ਇੱਧਰ ਜਦੋਂ ਮਾਤਾ ਗੰਗਾ ਜੀ ਨੂੰ ਪਤਾ ਲੱਗਿਆ ਕਿ ਪੁੱਤਰ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਿਲਾਂ ਵਿੱਚ ਆ ਪਹੁੰਚੇ ਨੇ, ਮਾਤਾ ਗੰਗਾ ਜੀ ਵੀ ਬਹੁਤ ਖੁਸ਼ ਹੋਏ ਹਨ। ਮਨ ਵਿੱਚ ਬੜਾ ਚਾਹ ਉਤਸ਼ਾਹ ਪੈਦਾ ਹੋਇਆ ਹੈ।
1: ਜਥਾ ਤੁਰਤ ਕੀ ਧੇਨ ਪ੍ਰਸੂਤਾ,
0: ਇੱਥੇ ਉਦਾਹਰਣ ਦਿੱਤੀ ਹੈ ਜਿਵੇਂ ਧੇਨ ਹੁੰਦੀ ਹੈ ਗਾਂ, ਗਾਂ ਆਪਣੇ ਵੱਛੇ ਨੂੰ ਸਤਸੰਗ ਜੀ ਬੜਾ ਪਿਆਰ ਕਰਦੀ ਹੈ, ਉਹ ਆਪਣੇ ਵੱਛੇ ਨੂੰ ਵੇਖ ਕੇ ਨਾ ਜਦੋਂ ਉਹਦੇ ਤੋਂ ਵੱਛਾ ਥੋੜ੍ਹਾ ਜਿਹਾ ਦੂਰ ਕਰ ਦਈਏ ਤਾਂ ਉਹਦੇ ਵੱਲ ਨੂੰ ਦੌੜਦੀ ਹੈ ਨਾ, ਉਹਦੇ ਅੰਦਰ ਪਿਆਰ ਹੈ ਮੋਹ ਹੈ। ਇਸ ਤਰ੍ਹਾਂ ਮਾਂ ਦੀ ਮਮਤਾ ਨੂੰ ਇੱਥੇ ਕਵੀ ਜੀ ਨੇ ਬਿਆਨ ਕੀਤਾ ਹੈ ਕਿ ਮਾਂ ਗੰਗਾ ਜੀ ਜਦੋਂ ਪਤਾ ਲੱਗਿਆ ਹੈ ਨਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਿਲਾਂ ਵਿੱਚ ਪਹੁੰਚ ਗਏ ਨੇ, ਬੜਾ ਉਹਨਾਂ ਦੇ ਮਨ ਵਿੱਚ ਚਾਅ ਹੈ, ਬੜਾ ਪਿਆਰ ਹੈ।

0: ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਜਨਨੀ ਨੂੰ ਆਪਣੀ ਮਾਂ ਗੰਗਾ ਨੂੰ ਜਾ ਕੇ ਨਮਸਕਾਰ ਕੀਤੀ ਹੈ, ਵੰਦਨਾ ਕੀਤੀ ਹੈ,
1: ਮਾਤ ਉਠਾਈ ਅੰਕ ਭਰ ਲਈ,
0: ਉਸ ਵੇਲੇ ਮਾਂ ਗੰਗਾ ਨੇ ਸਤਸੰਗ ਜੀ ਆਪਣੀਆਂ ਬਾਹਾਂ ਦੇ ਵਿੱਚ ਲੈ ਕੇ ਨਾ ਗਲ ਵਕੜੀ ਵਿੱਚ ਲੈ ਲਿਆ, ਘੁੱਟ ਕੇ ਗਲ ਦੀ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲਾਇਆ ਹੈ।
1: ਸੁੰਗਤ ਮਸਤਕ ਧੰਨ ਬਹੁਵਾਰਤ,
0: ਸਤਸੰਗ ਜੀ ਜਿਵੇਂ ਮਾਂ ਇੱਕ ਆਪਣੇ ਪੁੱਤਰ ਦੀ ਨਾਲ ਪਿਆਰ ਕਰਦੀ ਹੈ ਨਾ, ਜਦੋਂ ਬੜੇ ਲੰਮੇ ਸਮੇਂ ਬਾਅਦ ਮਾਂ ਆਪਣੇ ਪੁੱਤ ਨੂੰ ਮਿਲਦੀ ਹੈ ਅਤੇ ਜਿਹੜਾ ਆਨੰਦ ਉਸ ਨੂੰ ਆਪਣੇ ਪੁੱਤ ਨੂੰ ਮਿਲ ਕੇ ਹੁੰਦਾ ਹੈ ਨਾ, ਉਹਦੇ ਅੰਦਰ ਨੂੰ ਜਿਵੇਂ ਠੰਡ ਪੈਂਦੀ ਹੈ, ਇਹ ਮਾਂ ਹੀ ਮਹਿਸੂਸ ਕਰ ਸਕਦੀ ਹੈ। ਕਹਿਣ ਦੀਆਂ ਗੱਲਾਂ ਵੱਖਰੀਆਂ ਨੇ ਪਰ ਮਾਂ ਦੀ ਭਾਵਨਾ ਨੂੰ ਇੱਥੇ ਕਵੀ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਬਿਆਨ ਕੀਤਾ ਹੈ। ਜਦੋਂ ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਿਲੇ ਨਾ, ਸਤਿਗੁਰੂ ਜੀ ਨੇ ਜਦੋਂ ਨਮਸਕਾਰ ਕੀਤੀ ਹੈ ਮਾਤਾ ਗੰਗਾ ਜੀ ਦੇ ਚਰਨਾਂ 'ਤੇ, ਅਤੇ ਮਾਂ ਗੰਗਾ ਨੇ ਆਪਣੀਆਂ ਬਾਹਾਂ ਦੇ ਨਾਲ ਉੱਤੋਂ ਪਕੜਿਆ ਅਤੇ ਘੁੱਟ ਕੇ ਗਲ ਦੇ ਨਾਲ ਲਾ ਲਿਆ ਅਤੇ ਸਤਿਗੁਰੂ ਜੀ ਦੇ ਮਸਤਕ ਨੂੰ ਚੁੰਮਿਆ ਹੈ, ਮੱਥੇ ਨੂੰ ਚੁੰਮਿਆ ਹੈ।
1: ਦੇਖ ਨਾ ਤ੍ਰਿਪਤਾ ਬੰਧਨ ਨਿਹਾਰਤ,
0: ਇੰਨੇ ਪਿਆਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਿਹਰੇ ਵੱਲ ਤੱਕ ਰਹੇ ਨੇ ਮਾਤਾ ਗੰਗਾ ਜੀ, ਤ੍ਰਿਪਤ ਨਹੀਂ ਹੁੰਦੇ, ਮਨ ਰਾਜਾ ਦਾ ਨਹੀਂ ਹੈ।
1: ਲਖੇ ਆਪ ਕੋ ਚਿੱਤ ਵੱਡ ਭਾਗਨ,
0: ਮਨ ਵਿੱਚ ਆਪਣੇ ਆਪ ਨੂੰ ਮਾਤਾ ਗੰਗਾ ਜੀ ਬਹੁਤ ਵੱਡੇ ਭਾਗਾਂ ਵਾਲੀ ਜਾਣ ਰਹੇ ਹਨ।
1: ਲਾਇਕ ਪੁੱਤਰ ਜਾਣ ਅਨੁਰਾਗਨ,
0: ਆਪਣੇ ਪੁੱਤਰ ਨੂੰ ਲਾਇਕ ਜਾਣ ਕੇ ਨਾ ਬੜਾ ਪਿਆਰ ਕਰ ਰਹੇ ਹਨ।
1: ਕਹੋ ਸੁੱਤ ਤਨ ਕੁਸ਼ਲੀ ਜੁੱਤ ਰਹਿਓ,
0: ਮਾਤਾ ਗੰਗਾ ਜੀ ਨੇ ਪੁੱਛਿਆ ਹੈ ਕਿ ਪੁੱਤਰ ਜੀ ਤੁਸੀਂ ਗਵਾਲੀਅਰ ਦੇ ਕਿਲੇ ਵਿੱਚ ਕਾਫੀ ਸਮਾਂ ਰਹੇ, ਉੱਥੇ ਤੁਹਾਡਾ ਸਰੀਰ ਠੀਕ ਰਿਹਾ? ਕਿਉਂਕਿ ਮਾਂ ਨੂੰ ਬੜੀ ਟੈਨਸ਼ਨ ਹੁੰਦੀ ਹੈ ਆਪਣੇ ਪੁੱਤ ਦੀ, ਭਾਵੇਂ ਧੀ ਹੋਵੇ ਭਾਵੇਂ ਪੁੱਤ ਹੋਵੇ ਨਾ, ਮਾਂ ਦਾ ਖਿਆਲ ਆਪਣੇ ਬੱਚਿਆਂ ਵਿੱਚ ਹੀ ਹੁੰਦਾ ਹੈ, ਭਾਵੇਂ ਉਹ ਬੱਚੇ ਦੇਸ਼ ਜਾਂ ਵਿਦੇਸ਼ ਵਿੱਚ ਹੋਣ ਨਾ, ਥੋੜ੍ਹਾ ਜਿਹਾ ਵੀ ਸਮਾਂ ਕਿਤੇ ਲੇਟ ਹੋ ਜਾਣ ਮਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ, ਉਹਨੂੰ ਖਾਣਾ ਪੀਣਾ ਭੁੱਲ ਜਾਂਦਾ ਹੈ ਕਿ ਮੇਰਾ ਪੁੱਤ ਨਹੀਂ ਆਇਆ ਜਾਂ ਮੇਰੀ ਧੀ ਨਹੀਂ ਆਈ। ਅਜੇ ਬੰਦੇ ਦਾ ਸੁਭਾਅ ਕੁਝ ਹੋਰ ਹੁੰਦਾ ਹੈ ਅਤੇ ਮਾਂ ਦਾ ਸੁਭਾਅ ਕੁਝ ਹੋਰ ਹੁੰਦਾ ਬੱਚਿਆਂ ਪ੍ਰਤੀ, ਐਸੀ ਮਮਤਾ ਹੁੰਦੀ ਹੈ, ਮਾਂ ਵਾਰ ਵਾਰ ਬੂਹੇ ਵੱਲ ਆਉਂਦੀ ਹੈ, ਵੇਖਦੀ ਹੈ ਕਿ ਮੇਰਾ ਪੁੱਤ ਨਹੀਂ ਆਇਆ, ਮੇਰੀ ਧੀ ਨਹੀਂ ਆਈ, ਕੀ ਗੱਲ ਠੀਕ ਹੋਵੇ। ਮਨ ਵਿੱਚ ਕਈ ਤਰ੍ਹਾਂ ਦੀਆਂ ਵਿਚਾਰਾਂ ਮਾਂ ਦੀ ਚੱਲਦੀਆਂ। ਇਸ ਤਰ੍ਹਾਂ ਮਾਂ ਗੰਗਾ ਜੀ ਨੇ ਪੁੱਛਿਆ ਕਿ ਪੁੱਤਰ ਜੀ ਤੁਸੀਂ ਗਵਾਲੀਅਰ ਦੇ ਕਿਲੇ ਵਿੱਚ ਕਾਫੀ ਸਮਾਂ ਰਹੇ ਹੋ ਅਤੇ ਤੁਸੀਂ ਉੱਥੇ ਠੀਕ ਠਾਕ ਰਹੇ ਹੋ,
1: ਸ਼ਾਹੋ ਮਿਲਣ ਕੁਛ ਆਛੋ ਲਹਿਓ,
0: ਬਾਦਸ਼ਾਹ ਦੇ ਨਾਲ ਤੁਹਾਡਾ ਮਿਲਾਪ ਕਿਵੇਂ ਰਿਹਾ, ਚੰਗਾ ਰਿਹਾ ਕਿ ਜਾਂ ਨਹੀਂ?
1: ਤੁਮਕੋ ਚਿਤਵਤ ਨਿਸ਼ਦਿਨ ਰਹੀ,
0: ਮਾਤਾ ਜੀ ਕਹਿੰਦੇ ਅਸੀਂ ਦਿਨ ਰਾਤ ਤੁਹਾਨੂੰ ਹੀ ਚੇਤੇ ਕਰਦੇ ਰਹੇ ਹਾਂ,
1: ਵਾਰ ਵਾਰ ਨਾਨਾ ਸੁਧ ਲਹੀ,
0: ਵਾਰ ਵਾਰ ਤੁਹਾਡੀ ਅਸੀਂ ਖਬਰ ਆਪਣੇ ਸੇਵਾਦਾਰਾਂ ਨੂੰ ਭੇਜ ਕੇ ਲੈਂਦੇ ਰਹੇ ਹਾਂ।
1: ਸ੍ਰੀ ਹਰਗੋਬਿੰਦ ਸਕਲ ਬਤਾਈ,
0: ਮਾਤਾ ਗੰਗਾ ਜੀ ਨੇ ਜਦੋਂ ਪਿਆਰ ਦੇ ਨਾਲ ਪੁੱਛਿਆ ਨਾ, ਕੋਲ ਬਿਠਾ ਕੇ ਗੋਦੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ

0: ਸੀ, ਉਸਨੇ ਬੜੀ ਮਾਰ ਖਾਧੀ ਹੈ, ਆਪਣੇ ਕੁਕਰਮਾਂ ਕਰਕੇ ਉਸਨੂੰ ਬੜੀ ਮਾਰ ਪਈ ਹੈ।
1: ਮਰੇ ਨਰਕ ਮੈਂ ਸੰਕਟ ਸਹਿ।
0: ਸਤਿਗੁਰੂ ਜੀ ਕਹਿੰਦੇ ਇੱਥੇ ਵੀ ਉਹਨੇ ਆਪਣੇ ਕਰਮਾਂ ਕਰਕੇ, ਭੈੜੇ ਕਰਮਾਂ ਕਰਕੇ ਮਾਰ ਖਾਧੀ ਹੈ, ਤੇ ਹੁਣ ਜਦੋਂ

0: ਕਾਰਜਾਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਸਹਾਇਕ ਹੋਏ ਹਨ।
1: ਰਾਖਿਓ ਬਿਰਧ ਆਪਨੂੰ ਆਈ,
0: ਸਤਿਗੁਰੂ ਜੀ ਨੇ ਆਪ ਆਣ ਕੇ ਆਪਣਾ ਬਿਰਧ ਰੱਖਿਆ ਹੈ।
1: ਇਤਿਹਾਦਕ ਸਭ ਗਾਥ ਸੁਣਾਈ,
0: ਇਤਿਹਾਦਕ ਸਾਰੀ ਜਿਹੜੀ ਗਾਥਾ ਸੀ ਜੋ ਉੱਥੇ ਬੀਤਿਆ ਉਹ ਸਾਰੀ ਗਾਥਾ ਸਤਿਗੁਰੂ ਜੀ ਨੇ ਸੁਣਾਈ ਹੈ।
1: ਉੱਥੇ ਗੁਰੂ ਪਨ ਬਾਹਰ ਆਈ,
0: ਸਤਸੰਗ ਜੀ ਇਸ ਤਰ੍ਹਾਂ ਮਾਤਾ ਗੰਗਾ ਜੀ ਨੂੰ ਮਿਲ ਕੇ ਸਾਰੀ ਗੱਲਬਾਤ ਕਰਕੇ ਹੁਣ ਸਤਿਗੁਰੂ ਜੀ ਉੱਠੇ ਅਤੇ ਮਾਤਾ ਜੀ ਦੇ ਮਹਿਲਾਂ ਵਿੱਚੋਂ ਬਾਹਰ ਆਏ ਹਨ।
1: ਖਾਮ ਵਜ਼ੀਰ ਕੋ ਕਹਿ ਸਮਝਾਇਓ,
0: ਇੱਧਰ ਹੁਣ ਵਜ਼ੀਰ ਖਾਂ ਨੂੰ ਸਤਿਗੁਰੂ ਜੀ ਮਿਲੇ ਨੇ ਤੇ ਇਹ ਵਚਨ ਕਹਿ ਕੇ ਸਮਝਾਇਆ ਹੈ।
1: ਸ਼ਾਹੂ ਸਮੀਪ ਅਬੇ ਤੁਮ ਆਇਓ,
0: ਸਤਿਗੁਰੂ ਜੀ ਕਹਿੰਦੇ ਵੀ ਬਾਦਸ਼ਾਹ ਦੇ ਕੋਲ ਤੂੰ ਜਾ ਤੇ ਉਸ ਨੂੰ ਜਾ ਕੇ ਸਾਡਾ ਇਹ ਵਚਨ ਸੁਣਾਉਣਾ ਕਰ।
1: ਹੋਰ ਹੋਤ ਇਤ ਕੋ ਚਲ ਆਵੇ,
0: ਬਾਦਸ਼ਾਹ ਜੀ ਸਵੇਰ ਹੋਣ ਸਮੇਂ ਤੁਸੀਂ ਇੱਥੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਣਾ ਹੈ।
1: ਸੁੰਦਰ ਹਰਿਮੰਦਰ ਦਰਸਾਵੇ,
0: ਅਤੇ ਸੁੰਦਰ ਜੋ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨੇ ਹਨ।
1: ਸੁਣ ਗਮਨਿਓ ਲੈ ਆਇਸ ਗੁਰ ਕੀ,
0: ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਚਨ ਸੁਣ ਕੇ ਵਜ਼ੀਰ ਖਾਂ ਗੁਰੂ ਕੀ ਆਗਿਆ ਲੈ ਕੇ ਬਾਦਸ਼ਾਹ ਵੱਲ ਨੂੰ ਚੱਲਿਆ ਹੈ।
1: ਜਿਸ ਕਾ ਗਾਡੀ ਸਰਦਾ ਉਰ ਕੀ,
0: ਜਿਸਦੇ ਹਿਰਦੇ ਵਿੱਚ ਬੜੀ ਗੂੜੀ ਪੱਕੀ ਸ਼ਰਧਾ ਹੈ।
1: ਮਿਲਿਓ ਸ਼ਾਹੂ ਕੋ ਸਕਲ ਸੁਣਾਇਓ,
0: ਬੜੇ ਪਿਆਰ ਦੇ ਨਾਲ ਜਾ ਕੇ ਬਾਦਸ਼ਾਹ ਨੂੰ ਮਿਲਿਆ ਤੇ ਗੁਰੂ ਜੀ ਦੇ ਸਾਰੇ ਵਚਨ ਸੁਣਾਏ ਹਨ।
1: ਗੁਰ ਘਰ ਫਿਰ ਹੋਇਆ ਮੋਹੇ ਪਠਾਇਓ,
0: ਜਾ ਕੇ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰੂ ਘਰ ਵਿੱਚ ਪਹੁੰਚ ਚੁੱਕੇ ਨੇ, ਉੱਥੇ ਟੇਕ ਕੇ ਮੈਨੂੰ ਉਹਨਾਂ ਨੇ ਵਚਨ ਕਹੇ ਹਨ।
1: ਪ੍ਰਾਤ ਹੋਤ ਰਾਵਰ ਭੀ ਦਰਸੋ,
0: ਤੇ ਮੈਨੂੰ ਤੁਹਾਡੇ ਕੋਲ ਭੇਜਿਆ ਇਹ ਸੁਨੇਹਾ ਭੇਜਿਆ ਸਤਿਗੁਰੂ ਜੀ ਨੇ ਕਿ ਸਵੇਰ ਹੁੰਦਿਆਂ ਸਾਰ ਤੁਸੀਂ ਵੀ ਹਰਿਮੰਦਰ ਸਾਹਿਬ ਵਿਖੇ ਆਣ ਕੇ ਦਰਸ਼ਨ ਕਰੋ।
1: ਗੁਰ ਸਥਾਨ ਪਾਵਨ ਕੋ ਪਰਸੋ,
0: ਅਤੇ ਗੁਰੂ ਜੀ ਕੇ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਪਵਿੱਤਰ ਬਣਾਉਣਾ ਕਰੋ।
1: ਸ੍ਰੀ ਹਰਗੋਬਿੰਦ ਜੀ ਕਰਕੇ ਖਾਨ ਰੂਪਾਨ,
0: ਇੱਧਰ ਸਾਧ ਸੰਗਤ ਜੀ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭੋਜਨ ਪ੍ਰਸ਼ਾਦ ਛਕਿਆ ਹੈ।
1: ਸਭਪੁਰ ਕੋ ਆਨੰਦ ਦੇ ਬਾਨੀ ਮਿਰਦਲ ਬਖਾਨ,
0: ਸਭਪੁਰ ਕੋ ਆਨੰਦ ਦੇ ਬਾਨੀ ਮਿਰਦਲ ਬਖਾਨ, ਸਾਰੀ ਨਗਰ ਦੀਆਂ ਸਿੱਖ ਸੰਗਤਾਂ ਨੂੰ ਮਿੱਠੇ ਵਚਨ ਬੋਲ ਕੇ ਆਨੰਦ ਦੀ ਬਖਸ਼ਿਸ਼ ਕੀਤੀ ਹੈ।
1: ਜੋ ਕੋ ਬੋਲੇ ਸਭ ਸਾਥ,
0: ਸਤਿਗੁਰੂ ਜੀ ਨੇ ਸਾਰਿਆਂ ਦੇ ਨਾਲ ਜਥਾ ਯੋਗ ਵਚਨ ਕੀਤੇ ਹਨ।
1: ਕੁਸਲ ਪ੍ਰਸੰਨ ਕਰਕੇ ਗੁਰਨਾਥ,
0: ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਰਿਆਂ ਨੂੰ ਹੀ ਸੁੱਖ ਸ਼ਾਂਤ ਪੁੱਛੀ ਹੈ, ਪਰਿਵਾਰਾਂ ਬਾਰੇ ਪੁੱਛਿਆ ਹੈ।
1: ਮਹਿਲੇ ਆਪਣੇ ਜਾਏ ਸੁਹਾਏ,
0: ਇਸ ਤੋਂ ਬਾਅਦ ਸਤਿਗੁਰੂ ਜੀ ਆਪਣੇ ਮਹਿਲਾਂ ਵਿੱਚ ਗਏ ਹਨ।
1: ਦਮੋਦਰੀ ਮੋਦ ਬਡਾਈ,
0: ਇੱਧਰ ਹੁਣ ਮਾਤਾ ਦਮੋਦਰੀ ਜੀ ਬੜੇ ਆਨੰਦ ਦੀ ਸਹਿਤ
1: ਬੰਦਨ ਕਰੀ ਬੰਦ ਕਰ ਤਬੈ,
0: ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹੈ ਤੇ ਸਤਿਗੁਰੂ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਦੋਵੇਂ ਹੱਥ ਜੋੜ ਕਰਕੇ।
1: ਦੇਖਿਓ ਕੰਤ ਮਹਾ ਦੁੱਤ ਫਬੈ,
0: ਸਤਿਗੁਰੂ ਜੀ ਦੇ ਦਰਸ਼ਨ ਕੀਤੇ ਆਪਣੇ ਪਤੀ ਸਤਿਗੁਰੂ ਜੀ ਦੇ, ਜਦੋਂ ਮਾਤਾ ਦਮੋਦਰੀ ਜੀ ਨੇ ਦਰਸ਼ਨ ਕੀਤੇ ਹੈ ਨਾ, ਤੇ ਦੇਖਿਆ ਕਿ ਬਹੁਤ ਸੁੰਦਰ ਲੱਗ ਰਹੇ ਨੇ, ਬਹੁਤ ਇਹਨਾਂ ਦੀ ਸ਼ੋਭਾ ਹੈ।
1: ਦਾਸੀ ਗਨ ਸੇਵਾ ਸਭ ਥਾਨੀ,
0: ਸਮੂਹ ਦਾਸੀਆਂ ਅਤੇ ਸੇਵਾਦਾਰਾਂ ਨੇ ਸਤਿਗੁਰੂ ਜੀ ਦੀ ਬੜੀ ਸੇਵਾ ਕੀਤੀ ਹੈ।
1: ਸਤਿਗੁਰੂ ਸੇਜ ਮਹਾਨੀ,
0: ਇੱਧਰ ਹੁਣ ਸਤਿਗੁਰੂ ਜੀ ਸਤਸੰਗ ਜੀ ਆਪਣੀ ਸੇਜਾ ਤੇ ਗਏ, ਆਰਾਮ ਕੀਤਾ ਹੈ।
1: ਜਾਮ ਨਿਸ਼ਾ ਤੇ ਜਾਗਰਤ ਹੋਏ,
0: ਪਹਿਰ ਰਾਤ ਰਹਿੰਦੇ ਫਿਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਉੱਠੇ ਹਨ।
1: ਸੋਚਾ ਚਾਰ ਕਰੀ ਸਭ ਜੋਏ,
0: ਸਤਿਗੁਰੂ ਜੀ ਨੇ ਸਾਰੀਆਂ ਸਰੀਰਕ ਜਿਹੜੀਆਂ ਕਿਰਿਆਵਾਂ ਨੇ ਜਿਵੇਂ ਆਪਾਂ ਕਰਦੇ ਹਾਂ, ਇਸੇ ਤਰ੍ਹਾਂ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਕੀਤੀਆਂ ਹਨ।
1: ਕਰੀ ਬ੍ਰਿਤੀ ਦਿਓ ਰਸ ਗਿਆਨ,
0: ਕਰ ਇਸ਼ਨਾਨ ਲਾਈ ਧਿਆਨ, ਇਸ਼ਨਾਨ ਕਰਕੇ ਸਤਿਗੁਰੂ ਜੀ ਨੇ ਆਪਣੇ ਨਿੱਜ ਸਰੂਪ ਦਾ ਧਿਆਨ ਧਾਰਨ ਕੀਤਾ। ਉਪਰੰਤ ਫਿਰ ਸਤਿਗੁਰੂ ਜੀ ਨੇ ਆਪਣੀ ਜਿਹੜੀ ਬਿਰਤੀ ਹੈ ਉਸਨੂੰ ਟਿਕਾਇਆ ਅਤੇ ਗਿਆਨ ਦਾ ਰਸ ਲਿਆ ਹੈ।
1: ਸੰਗਤ ਸਕਲ ਸੋ ਮੱਜਤ ਹਵੈ ਕੈ,
0: ਸਾਰੀਆਂ ਸਿੱਖ ਸੰਗਤਾਂ ਨੇ ਵੀ ਸਰੋਵਰ ਦੇ

0: ਨਗਰ ਦੇ ਵਿੱਚ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ
1: ਭਜਨ ਹੋ ਤੇ ਕਰਸ ਪ੍ਰਭ ਸੁੰਦਰ,
0: ਇੱਕ ਰਸ ਪਰਮੇਸ਼ਰ ਜੀ ਦਾ ਸੁੰਦਰ ਭਜਨ ਹੋ ਰਿਹਾ ਹੈ, ਕੀਰਤਨ ਹੋ ਰਿਹਾ, ਕੀਰਤੀ ਹੋ ਰਹੀ ਹੈ।
1: ਸੂਰਜ ਉਦੈ ਭੋਗ ਤਬ ਪਰਿਓ,
0: ਸੂਰਜ ਜਿਸ ਵੇਲੇ ਉਦੇ ਹੋਇਆ ਉਸ ਵੇਲੇ ਹਰਿਮੰਦਰ ਸਾਹਿਬ ਵਿਖੇ ਆਸਾ ਜੀ ਦੀ ਵਾਰ ਦਾ ਭੋਗ ਪਾਇਆ ਗਿਆ ਹੈ।
1: ਸਭਨ ਗੁਰੂ ਕੋ ਦਰਸ਼ਨ ਕਰਿਓ,
0: ਅਤੇ ਸਭਨ ਗੁਰੂ ਕੋ ਦਰਸ਼ਨ ਕਰਿਓ, ਸਾਰੀਆਂ ਸੰਗਤਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ।
1: ਜਹਾਂਗੀਰ ਕੇ ਨਰਪੁਨ ਆਏ,
0: ਇੱਧਰ ਸਾਧ ਸੰਗਤ ਜੀ ਬਾਦਸ਼ਾਹ ਜਹਾਂਗੀਰ ਦੇ ਮਨੁੱਖ ਗੁਰੂ ਘਰ ਵਿਖੇ ਆਏ ਹਨ।
1: ਕਿਆ ਪੰਚਾਮ੍ਰਿਤ ਬਹੁ ਕਰਵਾਏ,
0: ਇਹਨਾਂ ਨੇ ਜਿਹੜੇ ਦੇਗੀ ਸਿੱਖ ਨੇ ਨਾ, ਦੇਗ ਤਿਆਰ ਕਰਨ ਵਾਲੇ ਨੇ, ਉਹਨਾਂ ਨੂੰ ਬੇਨਤੀ ਕਰਕੇ ਕੜਾਹ ਪ੍ਰਸ਼ਾਦ ਦੀ ਕਾਫੀ ਜਿਹੜੀ ਦੇਗ ਤਿਆਰ ਕਰਵਾਈ ਹੈ।
1: ਕਿਤਨੇ ਬਿਖਾ ਆਪ ਚੱਲ ਆਇਓ,
0: ਇਹਨੇ ਸਮੇਂ ਨੂੰ ਬਾਦਸ਼ਾਹ ਆਪ ਵੀ ਦਰਸ਼ਨ ਕਰਨ ਵਾਸਤੇ ਹਰਿਮੰਦਰ ਸਾਹਿਬ ਵਿਖੇ ਚੱਲ ਕੇ ਆਇਆ ਹੈ।
1: ਸਤਿਗੁਰ ਕੋ ਸੰਗ ਮਿਲਾਇਓ,
0: ਇੱਧਰ ਹੁਣ ਸਤਿਗੁਰੂ ਜੀ ਵੀ ਇੱਥੇ ਸਵਾਇਮਾਨ ਨੇ, ਆਣ ਕੇ ਸਤਿਗੁਰੂ ਜੀ ਨੂੰ ਮਿਲਿਆ, ਸਤਿਗੁਰੂ ਜੀ ਨੇ ਇਹਨੂੰ ਆਪਣੇ ਨਾਲ ਲਿਆ ਹੈ।
1: ਪ੍ਰਥਮ ਅਕਾਲ ਤਖਤ ਕੋ ਆਏ,
0: ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਦਸ਼ਾਹ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਅਸਥਾਨ ਤੇ ਦਰਸ਼ਨ ਕਰਨ ਵਾਸਤੇ ਅਤੇ ਕਰਾਉਣ ਵਾਸਤੇ ਆਏ ਹਨ।
1: ਦਰਸ਼ਨ ਦੇਖਤ ਸੀਸ ਨਿਵਾਏ,
0: ਜਦੋਂ ਇਸ ਪਵਿੱਤਰ ਅਸਥਾਨ ਤੇ ਬਾਦਸ਼ਾਹ ਜਹਾਂਗੀਰ ਆਇਆ ਨਾ, ਹਰਿਮੰਦਰ ਸਾਹਿਬ ਜੀ ਦੇ ਸਨਮੁਖ ਜਦੋਂ ਅਕਾਲ ਤਖਤ ਤੇ ਪਹੁੰਚ ਕੇ ਇਹਨੇ ਦਰਸ਼ਨ ਕੀਤੇ ਨੇ, ਤੇ ਉੱਥੇ ਬੜੇ ਪਿਆਰ ਦੇ ਨਾਲ ਇਸਨੇ ਸੀਸ ਨਵਾਇਆ ਹੈ।
1: ਤਹਿਨਿਜ ਕਰਤੇ ਧਨ ਅਰਪਾਇਓ,
0: ਦਰਸ਼ਨ ਕਰਕੇ ਜਦੋਂ ਬੜੀ ਖੁਸ਼ੀ ਬੜੀ ਪ੍ਰਸੰਨਤਾ ਹੋਈ ਹੈ, ਕੋਜੇ ਨੇ ਇੱਥੇ ਧਨ ਵੀ ਭੇਟਾ ਕੀਤਾ ਹੈ।
1: ਕਰ ਅਰਦਾਸ ਕਰਾਹੋ ਵਰਤਾਇਓ,
0: ਅਤੇ ਅਰਦਾਸ ਬੇਨਤੀ ਗੁਰਸਿੱਖਾਂ ਦੇ ਕੋਲੋਂ ਕਰਵਾਈ ਹੈ ਅਤੇ

0: ਜਹਾਂਗੀਰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ ਹੈ
1: ਔਰ ਦਰਸ਼ਨੀ ਬੰਧਨ ਕਰੇ।
0: ਪਹਿਲਾਂ ਸਤਿਗੁਰੂ ਜੀ ਨੇ ਜਿਵੇਂ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਤੇ ਹਰਿਮੰਦਰ ਸਾਹਿਬ ਜੀ ਨੂੰ ਨਮਸਕਾਰ ਕੀਤੀ, ਇਹਨੇ ਵੀ

0: ਫਿਰ ਅੱਗੇ ਚੱਲ ਕੇ ਸਾਧ ਸੰਗਤ ਜੀ ਇਸ ਪੁਲ ਤੋਂ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਹੈ।
1: ਹਰ ਪ੍ਰਣਾਮ ਕੋ ਬਰੀ ਮਝਾਰੀ।
0: ਸਾਧ ਸੰਗਤ ਜੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਦਰਵਾਜ਼ੇ ਤੇ ਜਾ ਕੇ ਪਹਿਲਾਂ ਇਹਨਾਂ ਨੇ ਨਮਸਕਾਰ ਕੀਤੀ ਹੈ।
1: ਗਾਇਰ ਬਾਬੀ ਸ਼ਬਦ ਅਖੰਡ।
0: ਤੇ ਜਦੋਂ ਇਹਨੇ ਦਰਵਾਜ਼ੇ ਤੇ ਨਮਸਕਾਰ ਕਰਕੇ ਦਰਬਾਰ ਸਾਹਿਬ ਜੀ ਦੇ ਅੰਦਰ ਪ੍ਰਵੇਸ਼ ਕੀਤਾ ਹੈ ਨਾ, ਉੱਥੇ ਗੁਰੂ ਕੀ ਕੀਰਤਨੀਏ ਬੜੇ ਪਿਆਰ ਦੇ ਨਾਲ ਇੱਕ ਰਸ ਗੁਰੂ ਬਾਣੀ ਦਾ ਕੀਰਤਨ ਕਰ ਰਹੇ ਹਨ।
1: ਇੱਕ ਸੱਤਾ ਦੂਸਰ ਬਲਵੰਡ।
0: ਇੱਕ ਭਾਈ ਸੱਤਾ ਜੀ ਤੇ ਦੂਸਰੇ ਭਾਈ ਬਲਵੰਡ ਜੀ ਉਸ ਸਮੇਂ ਕੀਰਤਨ ਕਰ ਰਹੇ ਸਨ।
1: ਨਿਯੁਕਤ ਗ੍ਰੰਥ ਸਾਹਿਬ ਬਿਰਧ ਭਾਈ।
0: ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ ਤਾਬਿਆ ਸੇਵਾ ਜਿਹੜੀ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨਿਭਾ ਰਹੇ ਹਨ।
1: ਦਰਸ਼ਨ ਕਰੀ ਹਜ਼ਰਤ ਹਰਖਾਇਓ।
0: ਜਦੋਂ ਬਾਦਸ਼ਾਹ ਨੇ ਦਰਸ਼ਨ ਕੀਤੇ ਹਨ ਤੇ ਉਸ ਵੇਲੇ ਬਾਦਸ਼ਾਹ ਬਹੁਤ ਖੁਸ਼ ਹੋਇਆ ਹੈ।

0: ਤੇ ਆਪਣੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਵਾਈ ਹੈ।
1: ਪੰਚਾਮ੍ਰਿਤ ਸਭ ਮਹਿ ਵਰਤਾਇਓ।
0: ਅਤੇ ਇਸ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਵਾਇਆ ਗਿਆ, ਸਾਰੀ ਸੰਗਤ ਵਿੱਚ ਵਰਤਾਈ ਗਈ ਹੈ।
1: ਦਰਸ਼ਨਕਾਰ ਹਜ਼ਰਤ ਹਰ ਖਾਇਓ।
0: ਬਾਦਸ਼ਾਹ ਦਰਸ਼ਨ ਕਰਕੇ ਬਹੁਤ ਖੁਸ਼ ਹੋਇਆ ਹੈ।
1: ਸ਼ਬਦ ਕੋ ਸੁਣ ਵੀ ਲਾਗ।
0: ਬੜੀ ਪਿਆਰ ਨਾਲ ਜਿਵੇਂ ਸੰਗਤਾਂ ਬੈਠ ਕੇ ਕੀਰਤਨ ਸੁਣ ਰਹੀਆਂ ਸਨ, ਸੰਗਤ ਵਿੱਚ ਬੈਠ ਕੇ ਇਹ ਵੀ ਕੀਰਤਨ ਸੁਣ ਲੱਗਾ ਹੈ।
1: ਜਿਨ੍ਹਾਂ ਵਿਖੇ ਪ੍ਰਭ ਕੋ ਅਨੁਰਾਗ।
0: ਜਿਨ੍ਹਾਂ ਸ਼ਬਦਾਂ ਦੇ ਵਿੱਚ ਪਰਮੇਸ਼ਰ ਜੀ ਦਾ ਪਿਆਰ ਹੈ, ਪਰਮੇਸ਼ਰ ਦੀ ਪ੍ਰਾਪਤੀ ਦਾ ਵੈਰਾਗ ਹੈ।
1: ਰੀਜਿਓ ਰਾਗ ਪਰਖ ਕਰ ਤਹਾਂ।
0: ਸਤ ਸੰਗਤ ਜੀ, ਜਦੋਂ ਰਬਾਬੀ ਸਿੱਖ ਭਾਈ ਸੱਤਾ ਜੀ ਅਤੇ ਭਾਈ ਬਲਵੰਡਾ ਜੀ ਰਾਗਾਂ ਦੇ ਵਿੱਚ ਕੀਰਤਨ ਕਰ ਰਹੇ ਸਨ, ਬੜੇ ਪਿਆਰ ਨਾਲ ਭੇਜ ਕਰਕੇ, ਬਾਦਸ਼ਾਹ ਵੀ ਰਾਗ ਵਿਦਿਆ ਬਾਰੇ ਜਾਣਦਾ ਸੀ ਅਤੇ ਬਹੁਤ ਖੁਸ਼ ਹੋਇਆ, ਰੀਝ ਗਿਆ। ਅਤੇ ਅੱਜ ਵੀ ਜਦੋਂ ਕਿਤੇ ਰਾਗ ਦੀ ਗੱਲ ਕੀਤੀ ਜਾਂਦੀ ਹੈ ਤਾਂ ਪਹਿਲਾਂ ਹੀ ਇਹ ਕਿਹਾ ਜਾਂਦਾ ਜੀ, ਲਓ ਜੀ ਰਾਗ ਦੀ ਕਿਸੇ ਨੂੰ ਸੋਝੀ ਨਹੀਂ, ਸੁਣ ਕੇ ਕੀ ਅਸੀਂ ਕਿਸੇ ਨੂੰ ਸੁਣਾ ਕੇ ਕੀ ਕਰਾਂਗੇ, ਜਦੋਂ ਗਾੜੀ ਸੁਣਨ ਵਾਲੀ ਨਹੀਂ ਹੈਗੀ। ਸਤ ਸੰਗਤ ਜੀ, ਰਾਗ ਜਿਹੜਾ ਹੈ ਨਾ, ਰਾਗ ਦਾ ਅਰਥ ਹੀ ਪਿਆਰ ਹੈ। ਇਸ ਕਰਕੇ ਬਾਣੀ ਭਾਵੇਂ ਤੁਸੀਂ ਰਾਗਾਂ ਦੇ ਵਿੱਚ ਗਾਉਂਦੇ ਹੋ ਜਾਂ ਦੂਸਰੇ ਲੋਕ ਤੁਸੀਂ ਰੀਤਾਂ ਦੇ ਵਿੱਚ ਕੀਰਤਨ ਕਰਦੇ ਹੋ, ਰੀਤਾਂ ਦੀ ਕਿਹੜੀ ਸਾਰਿਆਂ ਨੂੰ ਸਮਝ ਹੈ। ਗੱਲ ਹੈ ਭਾਵਨਾ ਦੀ, ਜਦੋਂ ਤੁਸੀਂ ਕੀਰਤਨ ਕਰੋਗੇ ਨਾ, ਭਾਵੇਂ ਰਾਗਾਂ ਦੇ ਵਿੱਚ ਕਰੋ ਭਾਵੇਂ ਰੀਤਾਂ ਦੇ ਵਿੱਚ ਕਰੋ, ਇਹ ਤਾਂ ਬਖਸ਼ਿਸ਼ ਗੁਰੂ ਦੀ ਹੈ ਜਿਹਦੇ ਅੰਦਰ ਸਤਿਗੁਰੂ ਜੀ ਨੇ ਪ੍ਰੇਮ ਸ਼ਬਦ ਦਾ ਪੈਦਾ ਕਰ ਦਿੱਤਾ ਨਾ ਆਪਣੇ ਗੁਰਸਿੱਖ 'ਤੇ। ਵੱਖਰੀ ਗੱਲ ਹੈ ਅੰਗਰੇਜ਼ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਇਹ ਬਾਣੀ ਦੇ ਵਿੱਚ ਕੀ ਬੋਲਿਆ ਜਾ ਰਿਹਾ ਹੈ, ਕੀ ਉਪਦੇਸ਼ ਦਿੱਤਾ ਜਾ ਰਿਹਾ ਹੈ, ਕਿਹੜਾ ਸ਼ਬਦ ਹੈ। ਜਦੋਂ ਉਹ ਸੰਗਤ ਵਿੱਚ ਬੈਠਦੇ ਆ ਨਾ ਆਣ ਕੇ, ਉਹਨਾਂ ਦੇ ਕੰਨਾਂ ਦੇ ਵਿੱਚ ਜਦੋਂ ਗੁਰੂ ਦੀ ਬਾਣੀ ਦੀ ਆਵਾਜ਼ ਪੈਂਦੀ ਹੈ ਕੀਰਤਨ ਦੁਆਰਾ, ਤਾਂ ਉਹ ਵੀ ਝੂਮ ਉੱਠਦੇ ਹੈ। ਅਤੇ ਉਹਨਾਂ ਨੂੰ ਹਾਲਾਂਕਿ ਜਿਹੜੇ ਅਸੀਂ ਸ਼ਬਦ ਬੋਲ ਰਹੇ ਹੁੰਦੇ ਹਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ, ਪਰ ਇਸ ਸ਼ਬਦ ਦਾ ਆਨੰਦ ਰਸ ਹੀ ਐਸਾ ਹੈ ਕਿ ਇਹਦੀ ਆਵਾਜ਼, ਇਹਦੀ ਧੁਨੀ ਜਦੋਂ ਉਹਨਾਂ ਦੇ ਕੰਨਾਂ ਵਿੱਚ ਪੈਂਦੀ ਹੈ ਤਾਂ ਉਹ ਮੰਤਰ ਮੁਗਧ ਹੋ ਜਾਂਦੇ ਆ, ਮਸਤ ਹੋ ਜਾਂਦੇ ਆ, ਜਿਵੇਂ ਸੱਪ ਬੀਨ 'ਤੇ ਮਸਤ ਹੋ ਜਾਂਦਾ ਨਾ। ਇਸ ਤਰ੍ਹਾਂ ਗੱਲ ਹੈ ਪਿਆਰ ਦੀ, ਜਦੋਂ ਇਹਨੇ ਵੀ ਰਬਾਬੀ ਸਿੱਖਾਂ ਦੇ ਕੋਲੋਂ ਕੀਰਤਨ ਸੁਣਿਆ, ਭਾਵੇਂ ਕਿ ਇਹਨੂੰ ਸ਼ਬਦ ਦੀ ਸੋਝੀ ਨਹੀਂ ਪਰ ਰਾਗ ਵਿਦਿਆ ਦਾ ਗਿਆਨ ਹੈ, ਜਦੋਂ ਰਾਗਾਂ ਦੇ ਵਿੱਚ ਇਹਨਾਂ ਨੇ ਕੀਰਤਨ ਕੀਤਾ ਹੈ ਤਾਂ ਬਹੁਤ ਖੁਸ਼ ਹੋਇਆ ਹੈ।
1: ਦਿਓ ਰਬਾਬੀ ਕੋ ਧੰਨ ਮਹਾਂ।
0: ਉਸ ਵੇਲੇ ਖੁਸ਼ ਹੋ ਕੇ ਰਬਾਬੀ ਗੁਰਸਿੱਖਾਂ ਨੂੰ ਬੜਾ ਇਹਨੇ ਸਤਿਕਾਰ ਵਜੋਂ ਧੰਨ ਦਿੱਤਾ ਹੈ।
1: ਫਿਰ
0: ਸਤਿਗੁਰੂ ਜੀ ਦੇ ਸਹਿਤ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਉੱਠ ਕੇ ਬਾਹਰ ਆਇਆ ਹੈ।
1: ਸ੍ਰੀ ਅਕਾਲ ਤਖ਼ਤ ਹਰਖਾਈ।
0: ਸ੍ਰੀ ਅਕਾਲ ਤਖ਼ਤ ਹਰਖਾਈ, ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਬੜੀ ਖੁਸ਼ੀ ਦੇ ਨਾਲ ਟਿਕ ਗਏ ਹਨ।
1: ਬਹੁ ਮੋਲੀ ਸਿਰ ਪਾਓ ਮੰਗਾਏ।
0: ਫਿਰ ਇੱਥੇ ਸਤਿਗੁਰੂ ਜੀ ਨੇ ਬੜੇ ਕੀਮਤੀ ਸਿਰੋ ਪਾਓ ਮੰਗਵਾਏ ਹਨ।
1: ਮਿਸਰੀ ਆਨਤ ਭੇ ਸਮਦਾਏ।
0: ਮਿਸਰੀ ਆਦਿਕ ਦਾ ਪ੍ਰਸ਼ਾਦ ਦੇਣ ਵਾਸਤੇ ਮੰਗਵਾਇਆ ਹੈ।
1: ਸ੍ਰੀ ਹਰਗੋਬਿੰਦ ਗਹਿ ਨਿਜ ਹੱਥ।
0: ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜੇ ਸਰੂਪੇ ਮੰਗਵਾਏ ਸਨ ਉਹ ਆਪਣੇ ਕਰ ਕਮਲਾਂ ਵਿੱਚ ਲਏ ਹਨ।

0: ਸਿਰੁ ਪਾਉ ਦਿੱਤਾ ਹੈ।
1: ਜੇ ਸਿਰ ਪਾਉ ਗੁਰੂ ਘਰ ਕੇਰੋ,
0: ਗੁਰੂ ਘਰ ਦੀ ਬਖਸ਼ਿਸ਼ ਇਸ ਤਰ੍ਹਾਂ ਸਤਿਗੁਰੂ ਜੀ ਨੇ ਬਾਦਸ਼ਾਹ ਨੂੰ ਦਿੱਤੀ ਹੈ।
1: ਧਰਿਓ ਸੀਸ ਪਰ ਭਾਉ ਕਨੇਰੋ,
0: ਤੇ ਬੜੇ ਪਿਆਰ ਦੇ ਨਾਲ ਜਦੋਂ ਸਤਿਗੁਰੂ ਜੀ ਨੇ ਇਹਨਾਂ ਨੂੰ ਸਿਰੋ ਪਾਉ ਦਿੱਤਾ ਨਾ ਜਹਾਂਗੀਰ ਨੂੰ, ਤੇ ਇੰਨੇ ਬੜੇ ਪਿਆਰ ਨਾਲ ਉਸ ਸਰੋਪੇ ਨੂੰ ਆਪਣੇ ਸਿਰ ਤੇ ਰੱਖਿਆ, ਮੱਥੇ ਦੇ ਨਾਲ ਲਾਇਆ ਹੈ। ਸਤਿਸੰਗ ਜੀ, ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ, ਸਰੋਪਾ ਲੈਣ ਦਾ ਸਾਡੇ ਮਨ ਵਿੱਚ ਬੜਾ ਚਾਅ ਹੁੰਦਾ ਹੈ, ਅਤੇ ਜਦੋਂ ਸਾਨੂੰ ਸਰੋਪਾ ਮਿਲਦਾ ਹੈ ਨਾ, ਤਾਂ ਉਸੇ ਵੇਲੇ ਅਸੀਂ ਲਾ ਕੇ ਉਹ ਦੂਸਰੇ ਨੂੰ ਫੜਾ ਦਿੰਦੇ ਹਾਂ ਜਾਂ ਝੋਲੇ ਦੇ ਵਿੱਚ ਪਾ ਲੈਂਦੇ ਹਾਂ। ਫਿਰ ਸਾਨੂੰ ਉਹ ਸਰੋਪਾ ਜਿਹੜਾ ਭਾਰਾ ਵੀ ਲੱਗਣ ਲੱਗ ਪੈਂਦਾ ਜਾਂ ਸਾਡੀ ਟੌਹਰ ਵਿੱਚ ਫਰਕ ਵੀ ਪੈਂਦਾ। ਇੱਕ ਪਾਸੇ ਅਸੀਂ ਸਰੋਪਾ ਲੈਣ ਵਾਸਤੇ ਲੜਦੇ ਵੀ ਹਾਂ ਕਿ ਸਾਨੂੰ ਸਰੋਪਾ ਨਹੀਂ ਮਿਲਿਆ ਗੁਰੂ ਘਰੋਂ, ਅਤੇ ਜਦੋਂ ਸਾਡੇ ਗਲ ਵਿੱਚ ਪਾਇਆ ਜਾਂਦਾ ਹੈ ਤਾਂ ਉਸੇ ਵੇਲੇ ਦਵਾ ਦਵਾ ਅਸੀਂ ਲਾਹ ਵੀ ਦਿੰਦੇ ਹਾਂ ਅਤੇ ਉਹਨੂੰ ਇੱਕ ਸਾਈਡ 'ਤੇ ਰੱਖ ਦਿੰਦੇ ਹਾਂ। ਸਤਿਸੰਗ ਜੀ, ਸਿਰੋ ਪਾਉ ਜਿਹੜਾ ਹੈ ਨਾ, ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਗੁਰੂ ਦੀ ਬਖਸ਼ਿਸ਼ ਦਾ ਇਹ ਪ੍ਰਸ਼ਾਦ ਹੈ। ਜੇ ਤੁਸੀਂ ਭਾਵਨਾ ਦੇ ਨਾਲ ਇਹਨੂੰ ਗਲ ਦੇ ਵਿੱਚ ਪਾ ਕੇ ਰੱਖੋਗੇ ਤਾਂ ਤੁਹਾਡੀ ਤੇ ਐਸੀ ਗੁਰੂ ਦੀ ਰਹਿਮਤ ਵਰਤੇਗੀ। ਇਹਦੇ ਬਾਦਸ਼ਾਹ ਹੈ, ਗੁਰੂ ਘਰ ਦੀ ਬਖਸ਼ਿਸ਼ ਜਾਣ ਕੇ ਇਸਨੇ ਮੱਥੇ ਨੂੰ ਲਾਇਆ ਹੈ, ਬੜਾ ਸਤਿਕਾਰ ਕੀਤਾ ਹੈ।
1: ਅਪਰ ਸੰਗ ਜੀਤੀ ਉਮਰਾਓ,
0: ਹੋਰ ਜਿੰਨੇ ਵੀ ਅਮੀਰ ਵਜ਼ੀਰ ਦੇ ਨਾਲ ਸਨ
1: ਸਭ ਕੋ ਸੁੰਦਰ ਦੀ ਸਿਰ ਪਾਓ,
0: ਸਤਿਗੁਰੂ ਜੀ ਨੇ ਸਾਰਿਆਂ ਨੂੰ ਸੋਹਣੇ ਸਰੂਪੇ ਦਿੱਤੇ ਹਨ।
1: ਦੀਨ ਸਿਤੋ ਪਲ ਗੁਰੂ ਪ੍ਰਸਾਦ,
0: ਫਿਰ ਸਿਤੋ ਪਲ ਭਾਵ ਕੀ ਪਤਾਸੀਆਂ ਦਾ ਪ੍ਰਸ਼ਾਦ ਸਤਿਗੁਰੂ ਜੀ ਨੇ ਇਹਨਾਂ ਨੂੰ ਦਿੱਤਾ ਹੈ।
1: ਸਭਨ ਲੀਨ ਕਰ ਕਰ ਅਹਿਲਾਦ,
0: ਸਾਰਿਆਂ ਨੇ ਬੜੀ ਖੁਸ਼ੀ ਦੇ ਨਾਲ ਇਹ ਪ੍ਰਸ਼ਾਦ ਲਿਆ ਹੈ।
1: ਸਾਹੂ ਨਫਰ ਜੇਤਕ ਤੇ ਸਥਾਨ,
0: ਇਸ ਅਸਥਾਨ ਦੇ ਜਿੰਨੇ ਵੀ ਬਾਦਸ਼ਾਹ ਦੇ ਨੌਕਰ ਸਨ,
1: ਜਥਾ ਯੋਗ ਧਨ ਦੀਨ ਮਹਾਨ,
0: ਸਤਿਗੁਰੂ ਜੀ ਨੇ ਸਾਰਿਆਂ ਦਾ ਹੀ ਸਤਿਕਾਰ ਕੀਤਾ, ਜਥਾ ਯੋਗ ਸਾਰਿਆਂ ਨੂੰ ਧਨ ਦਿੱਤਾ ਹੈ।
1: ਸਕਲ ਕਰੇ ਅਭਿਨੰਦਨ,
0: ਸਾਰਿਆਂ ਨੇ ਸਤਿਗੁਰੂ ਜੀ ਦੀ ਬਖਸ਼ਿਸ਼ ਲੈ ਕੇ ਨਾ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ, ਸਤਿਗੁਰੂ ਜੀ ਦਾ ਸਤਿਕਾਰ ਕੀਤਾ ਹੈ।
1: ਜਸ ਕਰੇ ਗੁਰ ਦੁੱਖ ਨਿਕੰਦਨ,
0: ਦੁੱਖਾਂ ਨੂੰ ਕੱਟਣ ਵਾਲੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਮੀਰੀ ਪੀਰੀ ਦੇ ਮਾਲਕ ਬੰਦੀ ਛੋਟ ਸਤਿਗੁਰੂ ਜੀ, ਜਦੋਂ ਐਸੀਆਂ ਬਖਸ਼ਿਸ਼ਾਂ ਸਾਰਿਆਂ 'ਤੇ ਹੋਈਆਂ, ਸਾਰੇ ਗੁਰੂ ਦਾ ਜਸ ਕਰ ਰਹੇ ਹਨ।
1: ਭਨਿਓ ਸ਼ਾਹੂ ਨੇ ਸਰਬ ਮਕਾਨ,
0: ਭਨਿਓ ਸ਼ਾਹੂ ਨੇ ਸਰਬ ਮਕਾਨ, ਬਾਦਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਇਹ ਜਿਹੜਾ ਅਸਥਾਨ ਹੈ ਨਾ ਅਕਾਲ ਤਖ਼ਤ ਸਾਹਿਬ ਅਤੇ ਹਰਿਮੰਦਰ ਸਾਹਿਬ,
1: ਕਰਵਾਓ ਨੀਕੀ ਵਿਦਠਾਨ,
0: ਇਹ ਸਾਰੀ ਸੇਵਾ ਜਿਹੜੀ ਹੈ ਨਾ ਮੇਰੇ ਵੱਲੋਂ ਤੁਸੀਂ ਚੰਗੀ ਤਰ੍ਹਾਂ ਕਰਵਾਉਣੀ ਕਰੋ।
1: ਸਾਹੂ ਸਦਨ ਤੇ ਲਾਗੈ ਦਰਬਾਰ,
0: ਤੇ ਜਿੰਨਾ ਵੀ ਧਨ ਹੈ ਨਾ ਉਹ ਮੇਰੇ ਘਰ ਵੱਲੋਂ ਮੇਰੇ ਖਜ਼ਾਨੇ ਵਿੱਚੋਂ ਲੱਗੇਗਾ।
1: ਪੂਜਨ ਥਾਲ ਬਣਾਓ ਸਰਬਾ,
0: ਇਹ ਜਿਹੜਾ ਪੂਜਨੀਕ ਅਸਥਾਨ ਹੈ ਇਹਨੂੰ ਸਾਰੇ ਨੂੰ ਸੋਹਣਾ ਬਣਾਉਣਾ ਕਰੋ।
1: ਮੁਕਤੀ ਆਇਸ ਕਰਤੀ ਰਹੋ,
0: ਜਦੋਂ ਵੀ ਤੁਹਾਨੂੰ ਕਿਸੇ ਸੇਵਾ ਦੀ ਜ਼ਰੂਰਤ ਹੋਵੇ ਨਾ ਬਸ ਆਪ ਜੀ ਮੈਨੂੰ ਆਗਿਆ ਕਰਦੇ ਰਹੋ।
1: ਬਣੇ ਤਥਾ ਜੈਸੇ ਚਿੱਤ ਚਹੋ,
0: ਜਿਵੇਂ ਤੁਸੀਂ ਮਨ ਵਿੱਚ ਚਾਹੁੰਦੇ ਹੋ ਨਾ ਉਸ ਤਰ੍ਹਾਂ ਦਾ ਇਹ ਬਣ ਜਾਵੇ, ਮੇਰੀ ਵੀ ਇਹ ਭਾਵਨਾ ਹੈ।
1: ਗੁਰ ਕਹਿਓ ਇਹ ਸਭ ਬਣ ਜਾ ਹੈ,
0: ਸਤਿਗੁਰੂ ਜੀ ਕਹਿਣ ਲੱਗੇ ਬਾਦਸ਼ਾਹ ਤੇਰੇ ਖਜ਼ਾਨੇ ਦੀ ਲੋੜ ਨਹੀਂ, ਇਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਘਰ ਹੈ, ਇਹ ਪਰਮੇਸ਼ਰ ਦਾ ਘਰ ਹੈ, ਇਹ ਆਪਣੇ ਆਪ ਹੀ ਬਣ ਜਾਵੇਗਾ।
1: ਜਬ ਹੀ ਸਮਾਂ ਬਣਨ ਕੋ ਐਹੈ,
0: ਜਦੋਂ ਇਸ ਅਸਥਾਨ ਦੇ ਬਣਨ ਦਾ ਸਮਾਂ ਆਇਆ,
1: ਸਤਿਗੁਰ ਕੇ ਸਿੱਖ ਪ੍ਰੇਮੀ ਜੋਏ,
0: ਉਸ ਸਮੇਂ ਜਿਹੜੇ ਗੁਰੂ ਦੇ ਪ੍ਰੇਮੀ ਸਿੱਖ ਹਨ,
1: ਤਨ ਧਨ ਮਨ ਤੇ ਸੇਵੇ ਸੋਏ,
0: ਉਹ ਸਾਰੀ ਨਾ ਆਪਣੀ ਜਿੰਨੀ ਵੀ ਕਿਸੇ ਦੇ ਕੋਲੋਂ ਤਨ ਕਰਕੇ ਧਨ ਕਰਕੇ ਮਨ ਕਰਕੇ ਸੇਵਾ ਹੋਵੇਗੀ ਉਹ ਕਰਨਗੇ ਇਹਨਾਂ ਅਸਥਾਨਾਂ ਦੀ।
1: ਸਨੇ ਸਨੇ ਸਵਰਨ ਕੇ ਮੰਦਰ,
0: ਸਤਿਗੁਰੂ ਜੀ ਕਹਿੰਦੇ ਹੌਲੀ ਹੌਲੀ ਇਹ ਗੁਰੂ ਕੇ ਜਿਹੜੇ ਮੰਦਰ ਨੇ ਸੋਨੇ ਦੇ ਬਣ ਜਾਣਗੇ।
1: ਅਨੇਕ ਪ੍ਰਕਾਰਨ ਬਣ ਹੈ ਸੁੰਦਰ,
0: ਅਨੇਕੋ ਪ੍ਰਕਾਰ ਦੇ ਨਾਲ ਇਹ ਗੁਰੂ ਦਾ ਦਰਬਾਰ ਗੁਰੂ ਦਾ ਘਰ ਜਿਹੜਾ ਹੈ ਨਾ ਸੁੰਦਰ ਬਣ ਜਾਵੇਗਾ।
1: ਗੁਰ ਮਰਜੀ ਹਜ਼ਰਤ ਨੇ ਜਾਣੀ,
0: ਜਦੋਂ ਇਹ ਵਚਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਦਸ਼ਾਹ ਜੀ ਨੇ ਸੁਣਿਆ ਤੇ ਸਮਝ ਗਿਆ ਹੈ।
1: ਮੁਕਤੇ ਆਛੀ ਬਾਤ ਬਖਾਨੀ,
0: ਫਿਰ ਉਸ ਵੇਲੇ ਇਹਨੇ ਕਿਹਾ ਮਹਾਰਾਜ ਤੁਸੀਂ ਬਿਲਕੁਲ ਆਪਣੇ ਮੁਖ ਤੋਂ ਜਿਹੜੇ ਵਚਨ ਕਹੇ ਨੇ ਠੀਕ ਕਹੇ ਹਨ।
1: ਆਇਸ ਲਈ ਕਰ ਠਾਨ ਪ੍ਰਣਾਮ,
0: ਫਿਰ ਉਸ ਵੇਲੇ ਆਇਸ ਲਈ ਕਰ ਠਾਨ ਪ੍ਰਣਾਮ, ਗੁਰੂ ਦੀ ਆਗਿਆ ਲੈ ਕੇ ਆਪਣੀ ਡੇਰੀ ਨੂੰ ਜਾਣ ਵਾਸਤੇ ਇਹਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ।
1: ਕਲਿਓ ਸਰਾਹਤ ਗੁਰ ਕੀ ਧਾਮ,
0: ਗੁਰੂ ਘਰ ਦੀ ਵਡਿਆਈ ਕਰਦਿਆਂ ਆਪਣੇ ਡੇਰੇ ਵੱਲ ਨੂੰ ਚੱਲਿਆ ਹੈ।
1: ਜਿਜ ਡੇਰੇ ਮੈਂ ਪਹੁੰਚਿਓ ਜਾਈ,
0: ਇਸ ਤਰ੍ਹਾਂ ਸਤਿਸੰਗਤ ਜੀ ਬਾਦਸ਼ਾਹ ਜਹਾਂਗੀਰ ਗੁਰੂ ਕੇ ਦਰਸ਼ਨ ਕਰਕੇ ਗੁਰੂ ਅਸਥਾਨਾਂ ਦੇ ਦਰਸ਼ਨ ਕਰਕੇ ਗੁਰੂ ਦੀ ਵਡਿਆਈ ਕਰਦਿਆਂ ਆਪਣੇ ਘਰ ਨੂੰ ਗਏ। ਜੇ ਕਿਸੇ ਆਪਣੇ ਕੋਲ ਕੋਈ ਸੇਵਾਦਾਰ ਆਵੇ ਨਾ, ਕਹਿ ਦੇਈਏ ਉਹਨੂੰ ਨਾ ਵੀ ਭਾਈ ਤੂੰ ਇਕੱਲੇ ਨਹੀਂ ਨਹੀਂ ਸੇਵਾ ਕਰਨੀ, ਤੂੰ ਲੜਦਾ ਹੈ ਪਿਆ ਕਿਉਂ? ਕਹਿੰਦਾ ਕਿਉਂ ਮੈਂ ਕਿਉਂ ਨਹੀਂ ਕਰ ਸਕਦਾ? ਹੁਣ ਗੁਰੂ ਘਰਾਂ ਦੀਆਂ ਜਿਹੜੀਆਂ ਕਾਰ ਸੇਵਾਵਾਂ ਨੇ ਨਾ, ਕਾਰ ਸੇਵਾ ਵਾਲੇ ਜਿਹੜੇ ਬਾਬੇ ਕਰਦੇ ਹੈ, ਉਹਨਾਂ ਕੋਲ ਬੜੇ ਬੜੇ ਵੱਡੇ ਸੇਵਾਦਾਰ ਹੈ ਜਿਹੜੇ ਇਕੱਲੇ ਇਕੱਲੇ ਹੀ ਗੁਰੂ ਧਾਮਾਂ ਦੀ ਸੇਵਾ ਕਰਵਾ ਸਕਦੇ, ਜਿਹੜੇ ਕਹਿੰਦੇ ਅਸੀਂ ਸਾਨੂੰ ਇਕੱਲੇ ਇਹਨੂੰ ਸੇਵਾ ਦੇ ਦਿਓ, ਅਸੀਂ ਇਕੱਲੇ ਹੀ ਸੇਵਾ ਕਰਵਾ ਦਿੰਦੇ ਹਾਂ। ਪਰ ਮਹਾਂਪੁਰਸ਼ਾਂ ਦੇ ਵਚਨ ਹੁੰਦੇ ਨਹੀਂ, ਇਹ ਅਸਥਾਨ ਜਿਹੜੇ ਗੁਰੂ ਦੇ ਅਸਥਾਨ ਨੇ ਅਤੇ ਇਸ ਇਹਨਾਂ ਅਸਥਾਨਾਂ 'ਤੇ ਗੁਰੂ ਦੇ ਸਮੂਹ ਜਿਹੜੇ ਸੰਗਤ ਹੈ ਸਾਰਿਆਂ ਦੀ ਤਿਲ ਫੁੱਲ ਭੇਟ ਆ ਜਿਹੜੀ ਲੱਗਣੀ ਚਾਹੀਦੀ ਹੈ। ਤੁਸੀਂ ਤਾਂ ਕਰਵਾ ਸਕਦੇ ਹੋ, ਤੁਹਾਡੇ 'ਤੇ ਗੁਰੂ ਦੀ ਦਇਆ ਹੈ, ਪਰ ਜਿਹੜੇ ਗਰੀਬ ਨੇ ਉਹਨਾਂ ਦਾ ਦਸਵੰਧ, ਉਹਨਾਂ ਦੀ ਸੇਵਾ ਕਿਵੇਂ ਲੱਗੇ? ਇਸ ਕਰਕੇ ਗੁਰੂ ਕੇ ਪਿਆਰੇ ਜਿਹੜੇ ਹੁੰਦੇ ਹੈ ਉਹ ਸੇਵਾ ਕਰਦੇ ਹੈ। ਸਤਿਗੁਰੂ ਜੀ ਕਹਿੰਦੇ ਅਸੀਂ ਇਸ ਅਸਥਾਨ ਦੀ ਜਿਹੜੀ ਸੇਵਾ ਹੈ ਨਾ ਉਹ ਸੰਗਤ ਕੋਲੋਂ ਕਰਵਾਉਣੀ, ਗੁਰੂ ਕੇ ਪਿਆਰੇ ਸਿੱਖਾਂ ਨੇ ਕਰਨੀ ਹੈ, ਤੇਰੀ ਸੇਵਾ ਦੀ ਲੋੜ ਨਹੀਂ। ਇਸ ਕਰਕੇ ਗੁਰੂ ਦੀ ਵਡਿਆਈ ਕਰਦਿਆਂ ਇਹ ਵਾਪਸ ਆਪਣੇ ਡੇਰੇ ਨੂੰ ਗਿਆ ਹੈ।
1: ਬੇਗਮ ਮਿਲੀ ਜਬੈ ਸਮਦਾਈ,
0: ਜਦੋਂ ਸਾਧ ਸੰਗਤ ਜੀ ਇਹਦੀਆਂ ਬੇਗਮਾਂ ਇਸ ਨੂੰ ਮਿਲੀਆਂ ਹਨ,
1: ਪੂਜਨ ਕੀਨ ਸ਼ਾਹ ਕਿਤ ਗਈ,
0: ਉਸ ਵੇਲੇ ਇਹਨਾਂ ਨੇ ਬਾਦਸ਼ਾਹ ਨੂੰ ਪੁੱਛਿਆ ਹੈ ਕਿ ਤੁਸੀਂ ਕਿੱਥੇ ਗਏ ਸੀ?
1: ਗੁਰ ਕੋ ਦਰਸ ਬਤਾਵਤ ਭਈ,
0: ਇਹਨੇ ਦੱਸਿਆ ਹੈ ਕਿ ਗੁਰੂ ਕੇ ਦਰਸ਼ਨਾਂ ਵਾਸਤੇ ਮੈਂ ਗਿਆ ਸੀ, ਗੁਰੂ ਕੇ ਅਸਥਾਨ ਅਕਾਲ ਤਖਤ ਸਾਹਿਬ ਜੀ ਦੇ ਹਰਿਮੰਦਰ ਸਾਹਿਬ ਜੀ ਦੇ ਮੈਂ ਦਰਸ਼ਨ ਕਰਕੇ ਆਇਆ ਹਾਂ।
1: ਕਹਿਤ ਭਈ ਗੁਰੂ ਜੀ ਕੇ ਦਾਰਾ,
0: ਤੇ ਜਦੋਂ ਇਹਦੀਆਂ ਬੇਗਮਾਂ ਨੇ ਪੁੱਛਿਆ, ਸਤਿਗੁਰੂ ਜੀ ਨੇ ਸਤਿਗੁਰੂ ਜੀ ਦੇ ਬਾਬਤ ਦੱਸਿਆ, ਅਤੇ ਉਸ ਵੇਲੇ ਨਾਲ ਹੀ ਇਹਨਾਂ ਨੇ ਸਵਾਲ ਕੀਤਾ ਕਿ ਗੁਰੂ ਕੀ ਜਿਹੜੀ ਇਸਤਰੀ ਹੈ, ਗੁਰੂ ਕੇ ਜੋ ਮਹਿਲ ਸਨ, ਅਸੀਂ ਵੀ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਅਤੇ ਗੁਰੂ ਕੇ ਜਿਹੜੇ ਮਹਿਲ ਨੇ ਉਹਨਾਂ ਦੇ ਦਰਸ਼ਨ ਕਰਕੇ ਸੁੱਖ ਪ੍ਰਾਪਤ ਕਰਨਾ ਚਾਹੁੰਦੀਆਂ ਹਾਂ।
1: ਸੁਣਤ ਸ਼ਾਹੂ ਤਬ ਆਇਸ ਦਈ,
0: ਬੇਗਮਾਂ ਦੀ ਇਹ ਗੱਲ ਸੁਣ ਕੇ ਬਾਦਸ਼ਾਹ ਨੇ ਇਹਨਾਂ ਨੂੰ ਵੀ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ, ਗੁਰੂ ਕੇ ਮਹਿਲਾਂ ਦੇ ਦਰਸ਼ਨ ਕਰਨ ਵਾਸਤੇ ਆਗਿਆ ਦਿੱਤੀ ਹੈ।
1: ਬੇਗਮ ਬ੍ਰਿੰਦ ਤਿਆਰ ਤਬ ਭਈ,
0: ਸਾਰੀਆਂ ਬੇਗਮਾਂ ਉਸ ਵੇਲੇ ਤਿਆਰ ਹੋਈਆਂ ਹਨ।
1: ਚੜ ਗਮਨੀ ਪਰਦੇ ਅਸਵਾਰੀ,
0: ਆਪਣੀਆਂ ਆਪਣੀਆਂ ਪਰਦੇ ਵਾਲੀਆਂ ਅਸਵਾਰੀਆਂ ਦੇ ਵਿੱਚ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅਤੇ ਅਕਾਲ ਤਖਤ ਸਾਹਿਬ ਜੀ ਦੇ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਇਹ ਬੇਗਮਾਂ ਗਈਆਂ ਹਨ।
1: ਆਏ ਗੁਰੂ ਕੀ ਪੁਰੀ ਨਿਹਾਰੀ,
0: ਆਣ ਕੇ ਗੁਰੂ ਕੀ ਪਵਿੱਤਰ ਨਗਰੀ ਦੇ ਇਹਨਾਂ ਨੇ ਦਰਸ਼ਨ ਕੀਤੇ ਹਨ।
1: ਪੂਰਬ ਸ਼੍ਰੀ ਹਰਿਮੰਦਰ ਗਈ,
0: ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਇਹ ਨਤਮਸਤਕ ਹੋਣ ਵਾਸਤੇ ਦਰਸ਼ਨ ਕਰਨ ਵਾਸਤੇ ਗਈਆਂ ਹਨ।
1: ਦਰਸ਼ਨ ਲੋਕਤ ਹਰਖਤ ਭਈ,
0: ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੋਈਆਂ ਹਨ।
1: ਦਰਬ ਕੋਰ ਧਰੀ ਕਰ ਨਮੋ,
0: ਇਹਨਾਂ ਨੇ ਵੀ ਸਤਸੰਗ ਜੀ ਕੁਝ ਧਨ ਭੇਟਾ ਰੱਖ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
1: ਗੁਰ ਘਰ ਕੋ ਚਾਲੀ ਤੇ ਸਮੋ,
0: ਫਿਰ ਉਸ ਤੋਂ ਬਾਅਦ ਗੁਰੂ ਕੇ ਮਹਿਲ ਜਿੱਥੇ ਨੇ ਮਾਤਾ ਗੰਗਾ ਜੀ ਅਤੇ ਮਾਤਾ ਦਮੋਦਰੀ ਜੀ, ਉਸ ਵਾਸੀ ਨੂੰ ਇਹ ਚੱਲੀਆਂ ਹਨ।
1: ਮਾਤ ਗੰਗਾ ਬੜ ਫਰਸ਼ ਕਰਾਈ,
0: ਇਧਰ ਮਾਤਾ ਗੰਗਾ ਜੀ ਨੇ ਪਹਿਲਾਂ ਇਹਨਾਂ ਦੇ ਵਾਸਤੇ ਸੋਹਣੀ ਵਿਛਾਈ ਕਰਵਾਈ ਹੈ।
1: ਬੈਠੀ ਵਿੱਚ ਤੀਨ ਸਮੁਦਾਈ,
0: ਅਤੇ ਸਾਰੀਆਂ ਇਸਤਰੀਆਂ ਦੇ ਵਿੱਚ ਮਾਤਾ ਦਮੋਦਰੀ ਜੀ, ਮਾਤਾ ਗੰਗਾ ਜੀ ਬੈਠੇ ਹਨ।
1: ਨਿਕਟ ਆਪਣੇ ਨੁਖਾ ਬਿਠਾਈ,
0: ਆਪਣੇ ਪਾਸ ਹੀ ਆਪਣੇ ਨੌ ਮਾਤਾ ਦਮੋਦਰੀ ਜੀ ਨੂੰ ਮਾਤਾ ਗੰਗਾ ਜੀ ਨੇ ਬਿਠਾਇਆ ਹੈ।
1: ਬਸਤਰ ਵਿਭੂਖਣ ਸ਼ੋ ਸ਼ਬ ਸ਼ਾਈ,
0: ਇਧਰ ਗੁਰੂ ਕੇ ਮਹਿਲਾਂ ਨੇ ਸੋਹਣੇ ਬਸਤਰ ਅਤੇ ਸੋਹਣੇ ਗਹਿਣੇ ਸਰੀਰ ਦੇ ਪ੍ਰਧਾਰਨ ਕੀਤੇ ਹਨ।
1: ਪਰਵਿਸ਼ੀ ਬੇਗਮ ਸਦਨ ਮਝਾਰੀ,
0: ਜਦੋਂ ਬਾਦਸ਼ਾਹ ਜਹਾਂਗੀਰ ਦੀਆਂ ਬੇਗਮਾਂ ਗੁਰੂ ਕੇ ਮਹਿਲਾਂ ਦੇ ਅੰਦਰ ਪ੍ਰਵੇਸ਼ ਹੋਈਆਂ ਹਨ।
1: ਗਮਨੀ ਆਗੈ ਧੱਜ ਸਵਾਰੀ, ਗਮਨੀ ਆਗੈ ਤਾਜੇ ਸਵਾਰੀ,
0: ਆਪਣੀਆਂ ਅਸਵਾਰੀਆਂ ਨੂੰ ਛੱਡ ਕੇ ਗੁਰੂ ਕੇ ਮਹਿਲਾਂ ਦੇ ਵਿੱਚ ਗਈਆਂ ਹਨ।
1: ਜੇਵਰ ਜਰੀ ਜਵਾਹਰ ਬ੍ਰਿੰਦ,
0: ਇਹਨਾਂ ਨੇ ਵੀ ਬੜੀ ਕੀਮਤੀ ਵਸਤਰ, ਬੜੀ ਕੀਮਤੀ ਗਹਿਣੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
1: ਕੰਚਨ ਕੀ ਗੁਣ ਚਾਰ ਬਿਲੰਦ,
0: ਅਤੇ ਸੋਨੇ ਦੇ ਸੁੰਦਰ ਗਹਿਣੇ ਇਹਨਾਂ ਨੇ ਧਾਰਨ ਕੀਤੇ ਹਨ।
1: ਵਸਤਰ ਜੇ ਇਸਤਰਨ ਪਹਿਰਨ ਲਾਤ,
0: ਅਤੇ ਇਹਨਾਂ ਨੇ ਸੋਹਣੇ ਕੱਪੜੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
1: ਰੇਸ਼ਮ ਪਸ਼ਮ

0: ਦੇ ਇਹਨਾਂ ਨੇ ਕੱਪੜੇ ਵੱਖ ਵੱਖ ਰੰਗਾਂ ਦੇ ਧਾਰਨ ਕੀਤੇ ਹਨ।
1: ਧਰ ਕਰ ਸਭ ਸੁਭ ਗੰਗ ਅਗਾਰੀ,
0: ਤੇ ਇਹ ਸਾਰੀਆਂ ਕੀਮਤੀ ਵਸਤੂਆਂ ਸੋਨੇ ਦੇ ਗਹਿਣੇ ਹੋਰ ਰੇਸ਼ਮ ਦੇ ਪਸ਼ਮੀਨੇ ਦੇ ਕੋਈ ਕਸ਼ਮੀਰ ਦੇ ਵਸਤਰ ਇਤਿਹਾਸਿਕ ਜਿਹੜੀਆਂ ਭੇਟਾਵਾਂ ਲੈ ਕੇ ਗਈਆਂ ਸਨ, ਇਹ ਮਾਤਾ ਗੰਗਾ ਜੀ ਦੇ ਸਨਮੁਖ ਇਹਨਾਂ ਨੇ ਰੱਖੀਆਂ ਹਨ।
1: ਧੰਨ ਬੇਗਮ ਤਬ ਬੰਧਨ ਧਾਰੀ,
0: ਬੇਗਮਾਂ ਨੇ ਇਹ ਸਭ ਕੁਝ ਪ੍ਰੇਮ ਭੇਟਾ ਦੇ ਰੂਪ ਵਿੱਚ ਮਾਤਾ ਗੰਗਾ ਜੀ ਦੇ ਅੱਗੇ ਰੱਖਿਆ ਤੇ ਨਮਸਕਾਰ ਕੀਤੀ ਹੈ।
1: ਜਨਨੀ ਨੇ ਬਹੁ ਸਨਮਾਨੀ,
0: ਗੁਰੂ ਕੀ ਜਨਨੀ ਮਾਤ ਗੰਗਾ ਜੀ ਨੇ ਇਹਨਾਂ ਦਾ ਬੜਾ ਸਨਮਾਨ ਕੀਤਾ ਹੈ।
1: ਖਾਵਤ ਕਹਿ ਮਾਦੁਰ ਬਾਣੀ,
0: ਮਿੱਠੇ ਵਚਨ ਕਹਿ ਕੇ ਖੁਸ਼ੀ ਦੇ ਨਾਲ ਮਾਤ ਗੰਗਾ ਜੀ ਨੇ ਮਿੱਠੇ ਵਚਨ ਕੀਤੇ ਹਨ।

0: माता गंगा जी ने सिख्या दी है कि जो पतिव्रता धर्म है ना ਇਹ ਦੇ ਵਿੱਚ ਤੁਸੀਂ ਪ੍ਰਪੱਖ ਰਹਿਣਾ ਹੈ।
1: ਪੁੱਤਰ ਪੋਤਰ ਗੰਟੀ ਸੁਖ ਪਾਵੋ,
0: ਪੁੱਤਰ ਕਰਕੇ ਪੋਤਰਿਆਂ ਕਰਕੇ ਸਾਰਿਆਂ ਕਰਕੇ ਤੁਹਾਨੂੰ ਸੁਖ ਪ੍ਰਾਪਤ ਹੋਵੇ। ਪਤ ਕੀ ਪ੍ਰੀਤ ਰਹੇ ਹਰ ਖਾਵੋ, ਪਤੀ ਦੀ ਪ੍ਰੀਤ ਤੁਹਾਡੀ ਹਮੇਸ਼ਾ ਮਨ ਵਿੱਚ ਬਣੀ ਰਵੇ ਅਤੇ ਤੁਸੀਂ ਖੁਸ਼ ਰਵੋ।
1: ਆਤ ਜੋਰ ਪੁਨ ਪੂਜਨ ਲਾਗੀ,
0: ਸਤਸੰਗਤ ਜੀ ਜਦੋਂ ਮਾਤਾ ਗੰਗਾ ਜੀ ਨੇ ਇਹ ਅਸੀਸ ਦਿੱਤੀ ਹੈ ਨਾ, ਸਿੱਖਿਆ ਦਿੱਤੀ ਹੈ, ਉਸ ਵੇਲੇ ਹੱਥ ਜੋੜ ਕੇ ਪੁੱਛਣ ਲੱਗੀਆਂ ਹਨ।
1: ਗੁਰੂ ਭਾਰ ਜਾ ਕੋ ਵਡਭਾਗੀ,
0: ਇੱਥੇ ਵੱਡਿਆਂ ਭਾਗਾਂ ਵਾਲੇ ਗੁਰੂ ਕੀ ਮਹਿਲ ਕੌਣ ਨੇ, ਗੁਰੂ ਕੀ ਸੁਪਤਨੀ ਕੌਣ ਹੈ।
1: ਇਹ ਮਾਤਾ ਸੋ ਹਮੇ ਬਤਾਵੋ,
0: ਇਹ ਮਾਤਾ ਜੀ ਸਾਨੂੰ ਉਸ ਦੇ ਬਾਬਤ ਦੱਸੋ।
1: ਇਸ ਤੇ ਸਮ ਕੋ ਨਹੀਂ ਲਿਖਾਵੋ,
0: ਕਿਉਂਕਿ ਅਸੀਂ ਉਹਨਾਂ ਦੀ ਬਰਾਬਰ ਹੋਰ ਕਿਸੇ ਨੂੰ ਨਹੀਂ ਜਾਣਦੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਇਹਨਾਂ ਦਾ ਮਨ ਜਿਹੜਾ ਮੋਹਿਤ ਹੋ ਗਿਆ ਸੀ ਨਾ, ਇਹਨਾਂ ਦੇ ਮਨ ਵਿੱਚ ਐਸੀ ਭਾਵਨਾ ਬਣੀ ਸੀ ਕਿ ਇੰਨੀ ਸੁੰਦਰ ਸੋਹਣੀ ਸਰੂਪ ਵਾਲੀ ਗੁਰੂ ਮਹਾਰਾਜ ਜੀ, ਅਤੇ ਇਸ ਕਰਕੇ ਮਹਾਰਾਜ ਜੀ ਦੇ ਮਹਿਲਾਂ ਬਾਰੇ ਪੁੱਛ ਰਹੇ ਨੇ ਕਿ ਉਹਨਾਂ ਦੀ ਮਹਿਲ ਕੌਣ ਨੇ, ਸੁਪਤਨੀ ਕੌਣ ਨੇ, ਸਾਨੂੰ ਦੱਸੋ ਕਿ ਉਹ ਜਿਹੜੇ ਉਹਨਾਂ ਦੇ ਮਹਿਲ ਨੇ ਉਹਨਾਂ ਵਰਗਾ ਤੇ ਕੋਈ ਫਿਰ ਦੁਨੀਆਂ ਵਿੱਚ ਹੈ ਹੀ ਨਹੀਂ।
1: ਸੁਣ ਗੰਗਾ ਕਰ ਸੰਗ ਬਤਾਈ,
0: ਮਾਤਾ ਗੰਗਾ ਜੀ ਨੇ ਸੁਣ ਕੇ ਉਸੇ ਵੇਲੇ ਦੱਸਿਆ ਹੈ।
1: ਇਹ ਮਨੁੱਖਾ ਗੁਰਨ ਘਰ ਆਈ,
0: ਮਾਤਾ ਜੀ ਕਹਿੰਦੀ ਸਾਡੀ ਨੂੰਹ ਆਇਆ ਇਹ ਗੁਰੂ ਘਰ ਵਿੱਚ, ਇਹ ਗੁਰੂ ਕੇ ਮਹਿਲ ਬਣ ਕੇ ਆਈ ਹੈ।
1: ਦੀਰਘ ਨੈਣਾ ਕੋ ਤਬ ਹੀਰਾ,
0: ਦੀਰਘ ਨੈਣਾ ਕੋ ਤਬ ਹੀਰਾ, ਉਸ ਵੇਲੇ ਵੱਡੀ ਵੱਡੀ ਨੇਤਰਾਂ ਵਾਲੀ ਮਾਤਾ ਦਮੋਦਰੀ ਨੂੰ ਇਸਨੇ ਇਹਨਾਂ ਨੇ ਦੇਖਿਆ ਹੈ।
1: ਕਹੇ ਕਿ ਧੰਨ ਭਾਗ ਹੈ ਤੇਰਾ,
0: ਦੇਖ ਮੈਂ ਕਹਿਣ ਲੱਗੀ ਹਾਂ ਕਿ ਤੁਹਾਡੀ ਜਿਹੜੀ ਬਹੁਤ ਵੱਡੀ ਭਾਗ ਨੇ, ਤੁਸੀਂ ਤਨ ਹੋ, ਤੁਹਾਡੇ ਭਾਗ ਤਨ ਹਨ।
1: ਸੁੰਦਰ ਮਹਾ ਸਰੂਪ ਸ਼ਬੀਲਾ,
0: ਤੁਹਾਡਾ ਵੀ ਜਿਹੜਾ ਸਰੂਪ ਬਹੁਤ ਸੁੰਦਰ ਅਤੇ ਸ਼ਬੀਲਾ ਹੈ।
1: ਅਸਪਤ ਪ੍ਰਾਪਤ ਭਇਓ ਸੁਸ਼ੀਲਾ,
0: ਕਹਿਣ ਲੱਗੇ ਕਿ ਬਹੁਤ ਸੁੰਦਰ ਸ਼ਬੀਲੇ ਸਰੂਪ ਵਾਲੇ ਤੁਹਾਨੂੰ ਐਸੇ ਪਤੀ ਪ੍ਰਾਪਤ ਹੋਏ ਨੇ ਜੋ ਸੰਸਾਰ ਦੇ ਪੂਜਨੀ ਕਿੰਨੇ, ਤੁਸੀਂ ਵੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ।
1: ਇਸਤਰੀ ਕੇ ਸੁਭਾਵ ਜਿਮ ਹੋਏ,
0: ਜਿਵੇਂ ਸਤਸੰਗ ਜੀ ਇਸਤਰੀਆਂ ਦਾ ਸੁਭਾਵ ਹੁੰਦਾ ਹੈ।
1: ਕਹਿ ਅਸ ਬਾਕ ਬੂਝ ਸਭ ਸੋਏ,
0: ਕਹਿ ਅਸ ਬਾਕ ਬੂਝ ਸਭ ਸੋਏ, ਇਸ ਤਰ੍ਹਾਂ ਸਾਰੀਆਂ ਗੱਲਾਂ ਕਹਿ ਕੇ ਮਾਤਾ ਜੀ ਨੂੰ ਪੁੱਛਿਆ ਹੈ।
1: ਕਿਤਕ ਦੇਰ ਕੋ ਕਿਤਨ ਦੇਰ ਦਰਸ਼ਨ ਕੋ ਕੀਨ,
0: ਕਿੰਨਾ ਕੁ ਸਮਾਂ ਇਹਨਾਂ ਨੇ ਮਾਤਾ ਗੰਗਾ ਜੀ ਦੇ, ਮਾਤਾ ਦਮੋਦਰੀ ਜੀ ਦੇ ਅਤੇ ਗੁਰੂ ਧਾਮਾਂ ਦੇ ਦਰਸ਼ਨ ਕੀਤੇ।

0: ਦੀ ਦੇ ਵਸਤਰ ਜਿਹੜੇ ਹਨ ਉਹ ਲਿਆਂਦੇ ਹਨ।
1: ਬੇਗਮ ਕੋ ਸਾਦਰ ਦੀਨੇ,
0: ਮਾਤਾ ਜੀ ਨੇ ਸਤਿਕਾਰ ਨਾਲ ਸਾਰੀਆਂ ਬੇਗਮਾਂ ਨੂੰ ਸੋਹਣੇ ਵਸਤਰ ਦਿੱਤੇ ਹਨ।
1: ਗੁਰ ਪ੍ਰਸਾਦ ਲੱਖ ਕਰ ਤਿੰਨ ਨੀਨੇ,
0: ਗੁਰੂ ਦੀ ਕਿਰਪਾ ਜਾਣ ਕੇ ਸਾਰੀਆਂ ਨੇ ਖੁਸ਼ੀ ਖੁਸ਼ੀ ਇਹ ਵਸਤਰ ਲਏ।

0: ਸਤਸੰਗ ਜੀ ਫਿਰ ਸਾਰੀਆਂ ਜਿਹੜੀਆਂ ਬੇਗਮਾਂ ਹਨ ਉੱਠ ਕੇ
1: ਘਰ ਤੇ ਨਿਕਲ ਚੜੀ ਅਸਵਾਰੀ
0: ਗੁਰੂ ਘਰ ਦੇ ਵਿੱਚੋਂ ਨਿਕਲੀਆਂ ਨੇ ਅਤੇ ਆਪਣੀਆਂ ਅਸਵਾਰੀਆਂ ਵਿੱਚ ਬੈਠ ਗਈਆਂ ਹਨ।
1: ਪਹੁੰਚੀ ਆਪਣੇ ਸਿਵਰ ਮਝਾਰੀ
0: ਇਸ ਤਰ੍ਹਾਂ ਹੁਣ ਵਾਪਸ ਆਪਣੀ ਡਿਗਰੀ ਵਿੱਚ ਆਣ ਕੇ ਪਹੁੰਚ ਗਈਆਂ ਹਨ।
1: ਮੈਂ ਸਾਹੂ ਮਿਲਿਓ ਜਬ ਆਈ
0: ਜਦੋਂ ਰਾਤ ਦੇ ਸਮੇਂ ਬਾਦਸ਼ਾਹ ਇਹਨਾਂ ਨੂੰ ਆਣ ਕੇ ਮਿਲਿਆ ਹੈ।
1: ਗੁਰਕੋ ਸਦਨ ਸਰਾਹੋ ਸੁਣਾਈ
0: ਗੁਰਕੋ ਸਦਨ ਸਰਾਹੋ ਸੁਣਾਈ ਉਸ ਵੇਲੇ ਗੁਰੂ ਘਰ ਦੀ ਇਹਨਾਂ ਨੇ ਜਿਹੜੀ ਮਹਿਮਾ ਹੈ ਨਾ ਉਹ ਵਡਿਆਈ ਦੇ ਰੂਪ ਵਿੱਚ ਸਤਿਗੁਰੂ ਜੀ ਨੂੰ ਸੁਣਾਈ ਇਹਨਾਂ ਨੇ ਬਾਦਸ਼ਾਹ ਨੂੰ ਸੁਣਾਈ ਹੈ। ਜਦੋਂ ਪੁੱਛਿਆ ਨਾ ਕਿ ਤੁਸੀਂ ਗੁਰੂ ਘਰ ਦੇ ਵਿੱਚ ਗਈਆਂ ਸੀ ਤੁਹਾਨੂੰ ਕਿਵੇਂ ਲੱਗਾ ਗੁਰੂ ਕਾ ਅਸਥਾਨ ਗੁਰੂ ਕੇ ਮਹਿਲ ਗੁਰੂ ਜੀ ਦੀ ਮਾਤਾ ਦਾ ਸੁਭਾਅ ਕਿਹੋ ਜਿਹਾ ਲੱਗਿਆ ਹੈ ਇਹਨਾਂ ਨੇ ਵਡਿਆਈ ਕਰਕੇ ਦੱਸਿਆ ਹੈ ਕਿ ਉਹਨਾਂ ਵਰਗਾ ਕੋਈ ਨਹੀਂ। ਜਿਵੇਂ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ ਨਾ ਕਿ ਵਧੋ ਪੁਰਖ ਵਧਾਤੀ ਤਾਂ ਤੂੰ ਸੋਹੇ ਆ ਕਿ ਗੁਰੂ ਮਹਾਰਾਜ ਜੀ ਦਾ ਜਿਹੜਾ ਅਸਥਾਨ ਹੈ ਇਹਦੇ ਵਰਗਾ ਡਿੱਠੀ ਸਭੀ ਥਾਮ ਨਹੀਂ ਤੁਧ ਜਿਹੇ ਆ। ਉਸ ਅਸਥਾਨ ਵਰਗਾ ਬੜੇ ਅਸਥਾਨ ਅਸੀਂ ਵੇਖੇ ਪਰ ਗੁਰੂ ਮਹਾਰਾਜ ਜੀ ਦੇ ਇਸ ਅਸਥਾਨ ਵਰਗਾ ਹੋਰ ਕੋਈ ਅਸਥਾਨ ਨਹੀਂ। ਗੁਰੂ ਕੇ ਮਹਿਲ ਗੁਰੂ ਕੇ ਮਾਤ ਬਹੁਤ ਸਤਿਕਾਰਕ ਨੇ ਉਹਨਾਂ ਵਰਗਾ ਵੀ ਅਸੀਂ ਕੋਈ ਨਹੀਂ ਦੇਖਿਆ ਸੀ। ਵਡਿਆਈ ਕਰਕੇ ਇਹਨਾਂ ਨੇ ਆਪਣੇ ਪਤੀ ਬਾਦਸ਼ਾਹ ਹਜ਼ਰਤ ਜਹਾਂਗੀਰ ਨੂੰ ਸੁਣਾਈ ਹੈ। ਇਸ ਤੋਂ ਅੱਗੇ ਜਿਹੜੀ ਕਥਾ ਹੈ ਉਹ ਆਪਾਂ ਕੱਲ੍ਹ ਦੀ ਦੀਵਾਨੀ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ ਆਪ ਸੰਗਤ ਨੇ ਬੜੇ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਕਿਰਪਾ ਕਰਨ ਆਪ ਜੀ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਇਸੇ ਤਰ੍ਹਾਂ ਆਪ ਜੀ ਦਾ ਪ੍ਰੇਮ ਗੁਰੂ ਚਰਨਾਂ ਦੇ ਨਾਲ ਬਣਿਆ ਰਹੇ। ਅਕੇਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ। ਪ੍ਰਿਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰਾਉ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ, ਨਾਉ ਨਿਧਾ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ, 40 ਮੁਕਤੇ, 8 ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇਖ ਸੁਣ ਕੇ ਅੰਡਿਟ ਕੀਤਾ, ਇਹਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀ ਦਿੱਤੇ, ਵੰਨ ਵੰਨ ਕਟਵਾਏ, ਖੋਪੜੀਆਂ ਲਹਾਈਆਂ, ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ।

ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸੰਧਿਆ ਵੱਲ ਤੋਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੋਦਾ ਰਹਿਰਾਸ ਸਾਹਿਬ ਪ੍ਰਨ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਸ਼ੇਵ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਮਹਾਰਾਜ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ ਦੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ ਕਿਰਪਾ ਕਰੋ ਪਾਵਨ ਪਿੱਤਰ ਹੁਕਮਨਾਮ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਨਿਤ ਨਿਤ ਜਿਹੜੇ ਸੰਭਾਲਿਆ ਦੇਖੇਗਾ ਦੇਵਨਹਾਰ, ਤੇਰੇ ਦਾਨ ਕੀਮਤ ਨਾ ਪਵੇ ਤਿਸ ਦਾਤੇ ਕਵਣ ਸਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੁ ਤੇਲ ਦੇਹੋ ਸਜਣ ਅਸੀਂ ਸੜਿਆ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ, ਜੁਗਾਦਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ, ਸਿਮਰਾਓ ਜਸ ਵਿਸਮ ਭਰੀ ਕੈ, ਨਾਮ ਜਪਤਾਉ ਗਨ ਤਨਿਕੈ। ਵੇਦ ਪ੍ਰਾਨ ਸਿਮਰ ਸਵਦਾਖਿਅਰ, ਕਿਨੇ ਰਾਮ ਨਾਮ ਇਕਾਖਿਅਰ, ਕਿਨਕਾ ਏਕ ਜਿਹੁ ਜੀ ਵਸਾਵੈ, ਤਾ ਕਿ ਮਹਿ ਮਗਨ ਨਾਵੈ। ਕਾਂਖੀਏ ਕਾ ਦਰਸ ਤੁਹਾਰੂ, ਨਾਨਕ ਸੰਗ ਮੁਹਿ ਉਦਾਰੂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨ ਕਾ ਮਨ ਵਿਸਰਾਮ ਰਹਾਉ। ਪ੍ਰਭ ਕਾ ਸਿਮਰਨ ਗਰਵ ਨਾ ਬਸਾਇ, ਪ੍ਰਭ ਕਸਮ ਦੁਖ ਜਮ ਨਸਾਇ, ਪ੍ਰਭ ਕਸਮ ਕਾਲ ਪਰ ਹਰਾਇ, ਪ੍ਰਭ ਕਸਮ ਦੁਸਮਨ ਟਰਾਇ, ਪ੍ਰਭ ਸਿਮਰਤ ਕਹਿ ਬਿਘਨ ਲਾਗੈ, ਪ੍ਰਭ ਕਾ ਸਿਮਰਨ ਆਨੰਦ ਨ ਜਾਗੈ, ਪ੍ਰਭ ਕਸਮ ਭਾਵਨਾ ਵਿਆਪੈ, ਪ੍ਰਭ ਕਾ ਸਮ ਦੁਖ ਨਾ ਸੰਤਾਪੈ, ਪ੍ਰਭ ਕਸਮ ਸਾਧ ਕਾ ਸੰਗ, ਸਰਵਨ ਧਨ ਨਾਨਕ ਹੈ ਰੰਗ, ਪ੍ਰਭ ਕਾ ਸਿਮਰਨ ਰਿਦ ਸਿਧ ਨਾਮ ਨਿਰਧ ਹੋ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੋਧ, ਪ੍ਰਭ ਕਾ ਸਿਮਰਨ ਜਪਤਾ ਪੂਜਾ, ਪ੍ਰਭ ਕਾ ਸਮਾਂ ਬੰਸਾ ਦੂਜਾ, ਪ੍ਰਭ ਕਾ ਸਮਾਂ ਤੀਰਥ ਸੰਦਾਨੀ, ਪ੍ਰਭ ਕਾ ਸਮਾਂ ਦਰਗ ਹਮਾਨੀ, ਪ੍ਰਭ ਕਾ ਸਿਮਰਨ ਹੋਇ ਸੁਪਲਾ, ਪ੍ਰਭ ਕਾ ਸਿਮਰਨ ਸੁਫਲ ਫਲਾ, ਸੇ ਸਿਮਰਹ ਜਨਾਬ ਸਮਰਾਇ, ਨਾਨਕ ਤਾ ਕਲਾ ਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ, ਪ੍ਰਭ ਕਾ ਸਮਾਂ ਤ੍ਰਸਨਾ ਬੁਝਾਏ, ਪ੍ਰਭ ਕਾ ਸਮਾਂ ਸਭ ਕੇ ਸੋਜਾਏ, ਪ੍ਰਭ ਕਾ ਸਿਮਰਨ ਨਾ ਜਮ ਤ੍ਰਾਸਾ, ਪ੍ਰਭ ਕਾ ਸਮਾਂ ਪੂਰਨ ਆਸਾ, ਪ੍ਰਭ ਕਾ ਸਿਮਰਨ ਮਨ ਕਿ ਮਰ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਹਿ ਸਮਾਏ, ਪ੍ਰਭ ਜੀ ਵਾਸਾ ਹੈ ਸਾਧੁ ਗ੍ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਸਿਮਰਹ ਸੀ ਧਨਵੰਤ, ਪ੍ਰਭ ਸਿਮਰਹ ਸੀ ਪਾਤਵੰਤ, ਪ੍ਰਭ ਸਿਮਰਹ ਸੀ ਜਨ ਪ੍ਰਵਾਨ, ਪ੍ਰਭ ਸਿਮਰਹ ਸੀ ਪੁਰਖ ਪ੍ਰਧਾਨ, ਪ੍ਰਭ ਕਾ ਸਿਮਰਹ ਸੀ ਬਿਮਹਤਾ ਜੀ, ਪ੍ਰਭ ਸਿਮਰਹ ਸੀ ਸਵਰਗ ਰਾਜੀ, ਪ੍ਰਭ ਸਿਮਰਹ ਸੀ ਸੁਖਵਾਸੀ, ਪ੍ਰਭ ਸਿਮਰਹ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਨਾਬ ਦਇਆਲਾ, ਨਾਨਕ ਜਨ ਕੁ ਮੰਗਰ ਵਾਲਾ, ਪ੍ਰਭ ਕਾ ਸਿਮਰਹ ਸਿ ਪਰਉਪਕਾਰੀ, ਪ੍ਰਭ ਕਾ ਸਿਮਰਹ ਤਿਨ ਸਤਿਬਰਹਾਰੀ, ਪ੍ਰਭ ਕਾ ਸਿਮਰਹ ਸਿ ਮੁਖ ਸੁਹਾਵੀ, ਪ੍ਰਭ ਕਾ ਸਿਮਰਹ ਤਨ ਸੁਖ ਵਿਹਾਵੈ, ਪ੍ਰਭ ਕਾ ਸਿਮਰਹ ਤਨ ਨਿਰਮਲ, ਪ੍ਰਭ ਕਾ ਸਿਮਰਹ ਤਿਨ ਆਤਮ ਜੀਤਾ, ਪ੍ਰਭ ਕਾ ਸਿਮਰਹ ਤਨ ਨਿਰਮਲ ਰੀਤਾ, ਪ੍ਰਭ ਕਾ ਸਿਮਰਹ ਤਿਨ ਆਨੰਦ ਕਨੀਰ, ਪ੍ਰਭ ਕਾ ਸਿਮਰਹ ਬਸ ਹਰ ਨੀਰ, ਸੰਤ ਕਿਰਪਾ ਤੇ ਆਨੰਦ ਨ ਜਾਗ, ਨਾਨਕ ਸਿਮਰਨ ਪੂਰੇ ਉਪਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹੋ ਨਾ ਝੂਰੇ, ਪ੍ਰਭ ਕਾ ਸਿਮਰਨ ਹਾਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ, ਪ੍ਰਭ ਕਾ ਸਿਮਰਨ ਨੀਹ ਚਲਾਸਨ, ਪ੍ਰਭ ਕਾ ਸਿਮਰਨ ਕਮਲ ਵਿਗਾਸਨ, ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਸੋ ਪ੍ਰਭ ਸਿਮਰਨ ਕਾਂਦਰਾ ਪਾਰ, ਸਿਮਰਹ ਸੀ ਜਨ ਜਨ ਕੋ ਪ੍ਰਮ ਆਇਆ, ਨਾਨਕ ਤਿੰਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰ ਵੀਰ ਦੇ ਉਪਾਇ, ਹਰ ਸਿਮਰਨ ਭਏ ਸਿਧ ਜਦੀ ਦਾਤੇ, ਹਰ ਸਿਮਰਨ ਨੀਚ ਚਹ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਤਰਣਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਹੋ ਸਕਲੇ ਆਕਾਰ, ਹਰ ਸਿਮਰਨ ਮਹਾ ਨਿਰੰਕਾਰ, ਕਰ ਕਿਰਪਾ ਜਿ ਸਭ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ। ਸਲੋਕ ਦੀਨ ਦਰਦ ਦੁਖ ਪੈਂਦਾ ਘਟ ਕਰਨਾ ਥੇ ਅਨਾਥ, ਸਰਨ ਤੁਮਾਰੀ ਆਇਓ ਨਾਨਕ ਪ੍ਰਭ ਸਾਥ, ਅਸ਼ਪਤੀ ਜਹ ਮਾਤ ਪਿਤਾ ਸੁਤਮੀਤ ਨਾ ਪਾਇਓ, ਮਨੁਹਾ ਨਾਮ ਤੇਰਾ ਸੰਗ ਸਹਾਇ, ਜਹ ਮਹਾ ਪਾਇਆ ਦੂਜ ਅੰਦਰ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸਕਲ ਹੋਇਆ ਤੁਪਾਰੀ, ਹਰ ਕੋ ਨਾਮ ਖਨ ਮਹਿ ਉਦਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਾਰਾ, ਹਰ ਕੋ ਨਾਮ ਕੂੜ ਪਾਪ ਪਰ ਹਰਾਇ, ਗੁਰਮੁਖ ਨਾਮ ਜਪ ਮਨ ਮੇਰੇ, ਨਾਨਕ ਪਾਇਆ ਸੁਖ ਨੇਰੇ, ਸਗਲ ਸ੍ਰੇਸ਼ਠ ਕੋ ਰਾਜਾ ਦੁਖੀ, ਹਰ ਕਾ ਨਾਮ ਜਪਤ ਹੋਇ ਸੁਖੀ, ਅਲਾਹ ਕਰੋਰੀ ਬੰਧਨ ਪਰ, ਹਰ ਕਾ ਨਾਮ ਜਪਤ ਨਿਹਤ ਰਨ ਕੁਮਾਰ, ਰੰਗ ਤੇਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆ ਗਾਵੈ, ਜਿਹ ਮਾਰ ਗਿਹੁ ਜਾਤ ਅਕੇਲਾ, ਤਹ ਹਰ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਸਦਾ ਤੇ ਆਈਐ, ਨਾਨਕ ਗੁਰਮੁਖ ਪਰਮਾਤ ਪਾਈਐ, ਛੂਟ ਨਹੀਂ ਕੂਟ ਲਖ ਵਾਹੀ, ਨਾਮ ਜਪਤ ਤਹ ਪਾਰ ਪਰਾਹੀ, ਅਨਕ ਬਿਘਨ ਜਹਾਇ ਸੰਗਾਰ, ਹਰ ਕਾ ਨਾਮ ਤਤਕਾਰੋ ਹਰ, ਅਨਕ ਜਵਾਨ ਜਨਮ ਮਰ ਜਾਮ, ਨਾਮ ਜਪਤ ਪਾਵ ਵਿਸਰਾਮ, ਹਾਉ ਮੈਲਾ ਮਲ ਕਬਨ ਤੋ, ਹਰ ਕਾ ਨਾਮ ਕੂੜ ਪਾਪ ਕੁਵੈ, ਸਾ ਨਾਮ ਜਪ ਮਨ ਰੰਗ ਨਾਨ ਪਾਈਐ, ਸਾਧੁ ਸੰਗ ਜਿਹ ਮਾਰਗ ਕੀ ਗਨ ਜਹਨ ਕੋਸਾ, ਹਰ ਕਾ ਨਾਮ ਉਹ ਸੰਗ ਤੋਸਾ, ਜਿਹ ਪੈੜ ਮਹੰਤ ਕੁਪੈਰ, ਹਰ ਕਾ ਨਾਮ ਸੰਗ ਜੀਆਰ, ਜਹ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਦਹਨਾਰ ਪਛਾਨੂ, ਜਹ ਮਹਾ ਪਾਇਆ ਅੰਤਵਤ ਬਹੁ ਕਾਮ, ਦਹ ਹਰ ਕੇ ਨਾਮ ਕਿ ਤੂੰ ਪਰਸ਼ਾਮ, ਜਹ ਤ੍ਰਿਖਾ ਮਾ ਤੂ ਜਾ ਕਰ ਖੈ, ਤਹ ਨਾਨਕ ਹਰ ਹਰ ਅੰਮ੍ਰਿਤ ਬਰਖ, ਭਗਤ ਜਨਕ ਵਰਦ ਨਾਮ, ਸੰਤ ਜਨਕ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਤਰੇ ਜਨ ਕੋਟ, ਹਰ ਜਹ ਕਰਤ ਸੰਤ ਦਿਨ ਰਾਤ, ਹਰ ਹਰਿ ਔਖਦ ਸਾਧ ਕੁਮਾਇਤ, ਹਰ ਜਨ ਕਹ ਨਾਮ ਨਿਧਾਨ ਪਾਰ, ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਰੰਗ ਰਤੀ ਰੰਗੀ ਕੈ, ਨਾਨਕ ਜਨ ਕਾ ਬਿਰਤ ਬਿਵੇਕ, ਹਰ ਕਾ ਨਾਮ ਜਨ ਕਾ ਮੁਕਤ ਜੁਗਤ, ਹਰ ਕਾ ਨਾਮ ਜਨ ਕਾ ਤ੍ਰਿਪਤ ਭੁਗਤ,
ਹਰਿ ਕਾ ਨਾਮ ਜਨ ਕਾ ਰੂਪ ਰੰਗ, ਹਰਿ ਨਾਮ ਜਪਤ ਕਾ ਪਰੈ ਨ ਭੰਗ, ਹਰਿ ਕਾ ਨਾਮ ਜਨ ਕੀ ਵਡਿਆਈ, ਹਰਿ ਕਾ ਨਾਮ ਜਨ ਸੋਭਾ ਪਾਈ, ਹਰਿ ਕਾ ਨਾਮ ਜਨ ਕਾ ਭੋਗ ਜੋਗ, ਹਰਿ ਨਾਮ ਜਪਤ ਕਾ ਸਨਾਹਿ ਵਿਯੋਗ, ਜਨ ਰਾਤਾ ਹਰਿ ਨਾਮ ਕੀ ਸੇਵਾ, ਨਾਨਕ ਪੂਜਾ ਹਰਿ ਹਰਿ ਦੇਵਾ, ਹਰ ਹਰਿ ਜਨ ਕਾ ਮਾਲਕ ਜੀਨਾ, ਹਰ ਧਨ ਜਨ ਕਾ ਪ੍ਰਭ ਦੀਨਾ, ਹਰ ਹਰਿ ਜਨ ਕਾ ਊਟ ਸਤਾਣੀ, ਹਰਿ ਪ੍ਰਤਾਪ ਜਨ ਵਰਨਾ ਜਾਣੀ, ਓਤ ਪੋਤ ਜਨ ਹਰ ਰਸ ਰਾਤੀ, ਸੁਨ ਸਮਾਧ ਨਾਮ ਰਹਿਮਾਤੀ, ਅਠ ਪਹਿਰ ਜਨ ਹਰ ਹਰਿ ਜਪੈ, ਹਰਿ ਕਾ ਭਗਤ ਪ੍ਰਗਟ ਨਹੀਂ ਸ਼ਉ ਪੈ, ਹਰਿ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤ ਤਰੀ ਪਾਰ ਜਾਤਿ, ਹੋ ਹਰਿ ਕੋ ਨਾਮ ਕਾਮ ਦੀਨ, ਹਰਿ ਹਰਿ ਗੁਣ ਗਾਮ ਸਬਦਿ ਉਤਮ, ਹਰਿ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਤ ਵਸਾਇ, ਸੰਤ ਪ੍ਰਤਾਪ ਦੁਰ ਥਵਨਾ ਸਾਇ, ਸੰਤ ਸੰਗ ਬੜ ਭਾਗੀ ਪਾਈਐ, ਸੰਤ ਸੇਵਾ ਨਾਮ ਧਿਆਈਐ, ਨਾਮ ਤੁਲ ਕਾ ਸਿਵਰਨ ਹੋਇ, ਨਾਨਕ ਗੁਰਮੁਖ ਨਾਮ ਪਾਵੈ, ਜਨ ਕੋਇ ਸਲੋਕ ਬਹੁ ਸ਼ਾਸਤ੍ਰ ਬਹੁ ਸਿਮਰਤੀ, ਪੀਖੇ ਸਰਬ ਢਡੋਲ ਪੂਜ ਸਨਾਹੀ, ਹਰਿ ਹਰਿ ਨਾਨਕ ਨਾਮ ਅਮੋਰ ਅਸਪਦਿ, ਜਪ ਤਪ ਗਿਆਨ ਸਭ ਧਿਆਨ ਖਟ ਸ਼ਾਸਤ੍ਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ, ਬਨ ਮਧੇ ਫਿਰਿਆ ਅਨੇਕ ਪ੍ਰਕਾਰ ਕੀਏ, ਬਹੁ ਜਤਨਾ ਪੁੰਨ ਦਨ ਹੋਮੇ, ਬਹੁ ਰਤਨ ਰਾਜ ਸਰੀਰ ਕਟੈ ਹੋਮੇ, ਕਰ ਰਾਤੀ ਵਰਦਨ ਕਰੈ ਬਹੁ ਪਾਤੀ, ਨਹੀਂ ਤੋਲ ਰਾਮ ਨਾ ਬੀਚਾ, ਨਾਨਕ ਗੁਰਮੁਖ ਨਾਮ ਜਪੀ ਅਕਬਾਰ, ਨਾਮ ਖੰਡ ਪ੍ਰਥਮੀ ਫਿਰਾਇ, ਚਿਰ ਜੀਵ ਮਹਾ ਉਦਾਸ, ਤੁਪੀ ਸਰਥਿ ਵਾਗਨ ਵਾਹੇ, ਹੁਮਤ ਪ੍ਰਾਣ ਕਨਕਾ ਸਭ ਹੈਵਰ ਕੁਮਦਾਨ, ਨਿਆਵਲੀ ਕਰਮ ਕਰੈ ਬਹਾਸਨ, ਜੈਨ ਵਾਰਕ ਸੰਜਮਤ ਸਾਧਨ, ਨਿਮਖ ਨਿਮਕਾਰ ਸਰੀਰ ਕਟਾਵੇ ਤਾਉ ਪੀ, ਹੋਮੈ ਬੈਠ ਨਾ ਜਾਵੇ, ਹਰਿ ਕੇ ਨਾਮ ਸਮ ਸਰਕਸ਼ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ, ਮਨ ਕਾਮਨਾ ਤੀਰਥ ਦੇਹ ਛੁਟੈ, ਕਰੂ ਗੁਮਾਨ ਮੰਦ ਹੋਟੈ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਬੈਠ ਨਾ ਤੰਤ ਜਾ ਦੇਹ ਦੇਹੀ, ਕਉ ਬਹੁ ਸਾਧਨਾ ਕਰ ਮੰਤੀ, ਕਬੂ ਨਾ ਵਿਖਿਆ ਡਰੈ ਜਲ ਤੁਵੈ, ਬਹੁ ਦੇਹ ਅਨੀਤ ਸੁਧ ਕਹਾ ਹੋਈ ਕਾਜੀ ਪੀਤ, ਮਨ ਹਰਿ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਤਰੀ ਪਤਤ ਬਹੁ ਮੂਚ, ਬਹੁਤ ਸਿਆਣ ਜਮਕਾ ਪਾਵਿਆ, ਪੈਨਕ ਜਤਨ ਕਰ ਤ੍ਰਿਸਨਾ ਤਰਾ ਪੈ ਪੀਖਾ, ਨੀ ਕਗਨ ਹੋ ਜਾਏ ਕੁਟਿਆ ਪਾਵ

ਸਾਹਿਬ ਸਕਲ ਪੁਰਖ ਮਹਾਂਪੁਰਖ ਪ੍ਰਧਾਨ ਸਾਧ ਸੰਗ ਜਾ ਕੋ ਮਟਿਆ ਅਭਿਮਾਨ ਆਪ ਸਕਾਉ ਜੋ ਜਾਣ ਵਿਚਾਰ ਸੋ ਗਣਿਆ ਸਬਦ ਵਿਚਾਰ ਜਾ ਕੋ ਮਨ ਹੋਏ ਸਕਲ ਗਿਰਿਗਨਾ ਹਰ ਹਰ ਨਾਮ ਦਿਨ ਘਟ ਘਟ ਜਿਨਾ ਮਨ ਆਪਣੀ ਤੇ ਬੁਰਾ ਮਿਟਾ ਨਾ ਪੀਖੈ ਸਕਲ ਸ੍ਰੇਸ਼ਟ

ਬਹੁਤਾਨ ਕਰਨ ਕਰਾਵਨਹਾਰ ਸਵਾਮੀ ਸਗਲ ਕਟਾ ਕੇ ਅੰਦਰ ਜਾਮੀ ਆਪਣੀ ਗਾਤ ਵਿੱਚ ਜਾਨ ਹੋ ਆਪੀ ਆਪਣ ਸੰਗਾ ਪ੍ਰਭ ਰਾਤੀ ਤੁਮਰੀ ਉਸਤਤ ਤੁਮ ਦੇ ਹੋਏ ਨਾਇਨ ਘਬਰ ਨ ਜਾਣ ਸਕੋ ਸਰਵ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਧਰਮ ਤੁਮਾਰੇ ਹਿਰਿਆ ਸਗਲ ਉਦਮ

ਪ੍ਰਭ ਸਦਾ ਸੰਭਾਲ ਜਨ ਕੀਆ ਦਿਖ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕਿ ਪੰਚੇਤ ਪ੍ਰਾਣਿਕ ਅਨੁਮੋਦਕ ਅੰਦਰ ਹਿਟਾਨੇ ਜਨ ਤੂੰ ਸਾਜ ਸਵਾਰ ਸੀ ਗਾਰਿਆ ਕਰ ਭਗਨ ਮੰਜਨ ਹੈ ਉਭਾਰਿਆ।

ਸ੍ਰੀ ਜੈ ਜਹ ਪ੍ਰਸਾਦ ਤਾਰੂ ਪ੍ਰਸਭ ਬਸੈ ਸਤਪ੍ਰਾਜ ਵੀਰ ਬੰਤਾ ਸੰਹਰਸੈ ਜਹ ਪ੍ਰਸਾਦ ਪੀਵਹ ਸ੍ਰੀ ਤਲ ਜਲੈ ਸਮੁਦਾਇ ਪਵਨ ਪਾਪ ਕਮਲਾ ਜਹ ਪ੍ਰਸਾਦ ਭੋਗ ਸਵ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨ ਹਸਤ ਪਾਪ ਕਰਨ ਨਿਰਤਰ ਰਸਨਾਥ ਸਹਿਤ ਆਗ ਪ੍ਰਸੰਗ ਰਚਨਾ ਦੁਖ ਗੁੜੰਦ ਪਿਆਪੀ

ਜਾਗ੍ਰਹਿ ਲੁ ਪਾਵੈ ਦਰਗ ਹਮੈ ਨਿਰਤ ਸਹਿਬ ਸਾਰੰਗ ਗ੍ਰਹਿ ਜਨ ਸਦਾ ਸਦਾ ਹੁ ਪੂਲਨ ਹੈ ਨਾਨਕ ਰਾਖਨ ਹੈ ਅਪਾਰ ਰਤਨ ਤਿਆ ਕੌਟੀ ਸੰਗ ਰਚਾ ਸਾਚ ਛੋੜ ਝੂੜ ਸੰਗ ਮਾਚਾ ਜੋ ਛੱਡਨ ਸੋ ਅਸਥਿਰ ਕਰ ਮਨ ਜੋ ਹੋਵਨ ਸੋ ਦੂਰ ਪਰਾ ਨ ਛੋੜ ਜਾਇ ਤੁਸ ਕਰ ਸਰਾਮ ਕਰੈ ਸੰਗ ਸਹਾਇ ਤਿਹ ਪਰ ਹਰੈ ਚੰਦਨ ਦੇ ਪਿਓ ਤਾਰੈ ਧੋਏ ਕਰ ਤਪ੍ਰੀਤ ਬਸਮ ਸੰਗ ਹੋਏ

ਕਰਕੇ ਲਿਖ ਕੂੜ ਨਿਭਾਵੈ। ਕਹੈ ਬਿਸਨ ਪਾਤ ਗਾਵੈ ਗੁੰਗ, ਕਹੈ ਬੁਝਾਰ ਬੁਝਾ ਟੂਰਾ ਨ ਕਹੀਆ ਤਾਓ ਸਮਝਾ ਪੂਰਾ। ਕਹੈ ਬਿਸਨ ਪਾਤ ਗਾਵੈ ਗੁੰਗ, ਜਤਨ ਕਰੈ ਤਾਓ ਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਪਵਨ, ਨਹੀਂ ਹੋ ਤੂੰ ਹੈ ਉਸ ਗਵਨ। ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰਾ ਸੰਗ ਸਹਾਈ। ਸੁਆਵੇ ਨਾ ਚੀਤ ਜੋ ਵੈਰਾਯੂ, ਦਾਸ ਪ੍ਰੀਤ ਬਲ ਵੈ ਕੇ ਗ੍ਰਹਿ ਪੀਤਰ ਬਸ ਆਨੰਦ ਕਿਨ ਬਾ ਰੰਗ ਰਸ। ਦ੍ਰਿੜ ਕਰਮਾ ਨ ਮਨ ਪ੍ਰਤੀਤ, ਕਾਰਣ ਆਵੈ ਮੂੜੀ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਤ੍ਰੋਹ। ਇਹ ਆਹੂ ਜਗਤ ਬਿਹਾਨ ਕੇ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਤੂੰ ਠਾਕੁਰ ਤੋਂ ਬੈਰ ਦਾਸ ਜੀਉ, ਪਿੰਡ ਸਭ ਤੇਰੀ ਰਾਸ। ਤੋਂ ਬਾਦ ਪਿਤਾ ਹਮ ਬੈਰਕ ਤੇਰੇ, ਤੁਮਰੀ ਕਿਰਪਾ ਮਹਿਸੂਸ ਕਨੇਰੇ। ਕੋਈ ਨਾ ਜਾਣਾ ਤੁਮਰਾ ਅੰਤੂਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸਵਾਗਿਆਕਾਰੀ। ਤੁਮਰੀ ਗਾਤ ਮੈਂ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੀਨ ਹਰ ਪ੍ਰਭ ਛੂਟ ਕੈ ਲਾਗੇ ਹਨ, ਸਵਾਇ ਨਾਨਕ ਹੁਨਾ ਸੀ ਜਹੀ। ਬਿਨ ਨਾਵੈ ਪਤ ਜੈ ਪਦੀ, ਦਸ ਵਸਤੂਲੇ ਪਾਤਸ਼ਾਹ ਪਵੇ ਇੱਕ ਵਸਤ ਕਾਰਨ ਮੈਂ ਖੋਟ ਗਵਾਵੈ। ਇੱਕ ਬਿਨਾ ਦੇ ਦਸ ਬਿਹਰ ਲੇ, ਤਾਉ ਮੂੜਾ ਕਹੋ ਕਹਾ ਕਰੀਏ। ਜੈ ਠਾਕੁਰ ਸੋਨਾ ਚਾਰਾ, ਤਾਕੂ ਕੀਜਾ ਸਤ ਨਮਸਕਾਰ।

ਬਾਸ ਲੇਤ ਬਕਾਰ ਬੇਨ ਬੁਝੇ ਮਿਥਿਆ ਸਭ ਭਾਈ ਸਫਲ ਦਿਖ ਨਾਨਕ ਹਰ ਨਾਮ ਰਾਏ ਬਿਰਤੀ ਸਾਗਤ ਗਿਆਰ ਜਾ ਸਾਹਿਬ ਬਿਨਾ ਕਹ ਉਦ ਸੁਚਾ ਬਿਰਥ ਨਾਮ ਬਿਨਾ ਤਨ ਆਨੰਦ ਮੁਖਾਵ ਤਾਕ ਦੁਰਗੰਧ ਬਿਨ ਸਿਮਰਨ ਦਿਨ ਰਾਇਨ ਬ੍ਰਥਾ ਬਿਹਾਇ ਵੀਕ ਬਿਨਾ ਜੁ ਖੇਤੀ ਜਾਏ ਗੋਬਦ ਭਜਨ ਬਿਨ ਬ੍ਰਥ ਸਭ ਕਾਮ ਜੁ ਕਿਰਪਨ ਕਿਨਰਾਰਥ ਦਾਮ ਧਨ ਧਨ ਤੀਏ ਜਾਨ ਜਿਹ ਘਾਟ ਬਸ ਹਰ ਨਾਮ ਨਾਨਕ ਤਾਕ ਬਲ ਬਲ ਜਾਉ ਰਹਿ ਤੇ ਔਰ ਕਛ ਔਰ ਕਮਾਵਤ ਮਨ ਪ੍ਰੀਤ ਮੁਖਮ ਗੰਡ ਲਾਵਤ ਜਾਨਨ ਹਰ ਪ੍ਰਭੂ ਪ੍ਰਵੀਨ ਬਾਹਰ ਭੀਖ ਨ ਕਾਹੂ ਭੀਨ ਅਵਰ ਉਪਦੇਸ਼ ਆਪ ਨ ਕਰੇ ਆਪਤ ਜਬ ਜਨਮਾ ਵਰਜ ਕੰਤਰ ਬਸਾ ਨਿਰੰਕਾਰ ਸਿੱਖ ਤਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤ ਨਾਨਕ ਉਨ ਜਾਨ ਚਰਨ ਪ੍ਰਾਤ ਕਰੂ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਇਆ ਆਪ ਹੈ ਮਾਨ ਆਪ ਹੈ ਆਪ ਆਪ ਕਰਤਨ ਬੇਰਾ ਕਹਿ ਦੂਰ ਜਨਾਬ ਤੁ ਕਹਿ ਬੁਝਾਵ ਨੇਰਾ ਉਹ ਪਾਵ ਸਿਆਮ ਸਕਲ ਤੇ ਰਹਿ ਤੁ ਸਭ ਕਹਿ ਜਾਣੇ ਆਤਮ ਕੀ ਰਹਿ ਤੁ ਜਹ ਪਾਵੇ ਤਹ ਲੈ ਲੜ ਲੈ ਥਾਂ ਥਨਾਂਤਰ ਰਹਿ ਅਸਮਾਈ ਸੋ ਸੇਵਕ ਜਿਹ ਕਿਰਪਾ ਕਰੀ ਨਿਮਕ ਨਿਮ ਜਬ ਨਾਨ ਕਰੀ ਸਲੋ ਕਾਮ ਕਰੋ ਦਰ ਲੋ ਮੋਹ ਬਿਨਸ ਜੈ ਹਮੇਵ ਨਾਨੂ ਪ੍ਰਭ ਸਰਣ ਗਤੀ ਕਰ ਪ੍ਰਸਾਦ ਗੁਰੂ ਦੀ ਵਾਸ਼ਪਾਦੀ ਜਿਹ ਪ੍ਰਸਾਦ ਸ਼ਤਿ ਅੰਮ੍ਰਿਤ ਖਾਹਿ ਠਾਕੁਰ ਕਰ ਰਖ ਮਨ ਵਾਹਿ ਜੀ ਪ੍ਰਸਾਦ ਸੁਗੰਧਿਤ ਤਨ ਲਾਵਹਿ ਤੁਸਕ ਸਿਮਰਤ ਉਹ ਪਰਮ ਗਤ ਪਾਵਹਿ ਜੇ ਪ੍ਰਸਾਦ ਬਸ ਸੁਖ ਮੰਦਰ ਤਸੈ ਧਿਆਇ ਸਦਾ ਮਰੰਦਰ ਜੇ ਪ੍ਰਸਾਦ ਗ੍ਰਿਹ ਸੰਗ ਸੁਖ ਵਸਨਾ ਆਠ ਪਹਿਰ ਸਿਮਰਤ ਸਰਸਨਾ ਜੇ ਪ੍ਰਸਾਦ ਰੰਗ ਰਾਹ ਭੋਗ ਨਾਨਕ ਸਦਾ ਧਿਆਈ ਹੈ ਧਿਆਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਸੈ ਧਿਆ ਕਤਵਲ ਵਾਜ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕ ਜਹ ਗਾਵੀ ਜੈ ਜਿਹ ਪ੍ਰਸਾਦ ਤੁਜ ਸਭ ਕੋ ਮੈਂ ਮੁਕਤਾ ਕੋ ਜਾ ਸਰਸਨ ਬਖਾਨ ਜੇ ਪ੍ਰਸਾਦ ਤੁਰੂ ਰਹਿਤਾ ਧਰਮ ਸਦਾ ਧਿਆਈ ਕਿਉਰ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗ ਮਾਨ ਪਾਵੇ ਹਨਾਨ ਪਦ ਸਿੱਧ ਕਰ ਜਾਵੇ ਜੇ ਪ੍ਰਸਾਦ ਆ ਰੋ ਕੰਚਨ ਦੇਹ ਲੇਵ ਲਾਵ ਦਸਰਾਮ ਸੁਨੇਹੀ ਜਿਹ ਪ੍ਰਸਾਦ ਤਿਰਉ ਲਾ ਰਹਿ ਤੋ ਮਨ ਸੁਖ ਪਾਵੇ ਹਰ ਹਰ ਜਹ ਗਏ ਤੁਜੇ ਪ੍ਰਸਾਦ ਤਿਰ ਸਗਲ ਛਦਰ ਢਾਕ ਮਨ ਸਰਣ ਪਾਰੂ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਜ ਕੋ ਨਾ ਪਾਹੂ ਚਮਨ ਸਾ ਸਾ ਸਿਮਰ ਪ੍ਰਭੂ ਤੇ ਜਿਹ ਪ੍ਰਸਾਦ ਪਾਇਓ ਦੁਰਲਭ ਦੇਹ ਨਾਨਕ ਤਾਕ ਪਗ ਕਰੀ ਜੇ ਪ੍ਰਸਾਦ ਆਪਣ ਪਹਿਰੀ ਜਮਨ ਦੇ ਸਿਮਰਤ ਪਿਆਰ ਕੀਜਾ ਜੇ ਪ੍ਰਸਾਦ ਸਭ ਹਸਤਾ ਸਵਾਰੀ ਮਨ ਦੇ ਪ੍ਰਭ ਕਹੋ ਕਬੂ ਨਾ ਬਸਾਰੀ ਜਿਹ ਪ੍ਰਸਾਦ ਬਾਗ ਮਿਲਖ ਤਨਾ ਰਾਖ ਪੁਰੂਈ ਪ੍ਰਭ ਆਪਣੇ ਮਹਾਰਾਜ ਤੇਰੀ ਮਨ ਬਨ ਤੋ ਬਨਾਈ ਉਠ ਬੈਠ ਤੋ ਸਦ ਤੇ ਸਹਿ ਧਿਆਈ ਤੇ ਸਹਿ ਧਿਆਇ ਜੇ ਕਾ ਰਖਾਇ ਹਾਉ ਹਨਾ ਨੂੰ ਤੇਰੀ ਰਖਾਇ ਜਿਹ ਪ੍ਰਸਾਦ ਕਰੇ ਪੁਨ ਬਹਦਾਨ ਮਨ ਆਠ ਪੈਰ ਕਰ ਤੁਸਕਾ ਧਿਆਨ ਜਿਹ ਪ੍ਰਸਾਦ ਤੁਗਾ ਚਾਰ ਵਿਆਹ ਹਰਿ ਤਿਸ ਪ੍ਰਭ ਕਉ ਸਾਸ ਸਾਹ ਚਾਰ ਜੇ ਪ੍ਰਸਾਦ ਰਸਨ ਦਾ ਰੂਪ ਸੋ ਪ੍ਰਭ ਸਿਮਰਹ ਸਦਾ ਨੂੰ ਜੇ ਪ੍ਰਸਾਦ ਤੇਰੀ ਨਿੱਕ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤ ਰਹਿ ਗੁਰ ਪ੍ਰਸਾਦ ਨਾਮ ਜਾਸ ਕਹਿ ਜੇ ਪ੍ਰਸਾਦ ਸੁਨਹਿ ਕਰਨ ਨਾਥ ਜੇ ਪ੍ਰਸਾਦ ਪੀਖੇ ਬਿਸਮੈ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੈ ਜਿਹ ਪ੍ਰਸਾਦ ਪਰਮਗਤ ਪਾਵੇ ਜੋ ਪ੍ਰਸਾਦ ਸੁਖ ਸਹਿਜ ਸਮਾਵੇ ਹੈ ਸਭ ਪ੍ਰਭ ਤਿਆ ਗੁਰ ਕਤਲਾ ਗਹ ਗੁਰ ਪ੍ਰਸਾਦ ਨਾਨਕ ਮਨ ਜਾ ਗਹ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਾ ਮੂਰ ਨਾ ਮਨ ਹਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਨੀ ਮਨ ਮੂੜ ਤੋ ਤਾ ਕੁ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਸੈ ਜਾਨ ਮਨ ਸਦਾ ਹਜੂਰ ਜਿਹ ਪ੍ਰਸਾਦ ਤੂੰ ਪਾਵੇ ਹਸਾ ਚੋਰੀ ਮਨ ਮੇਰੇ ਤੂੰ ਤਾ ਸਿਉ ਰਾਜ ਪ੍ਰਸਾਦ ਸਭ ਕੀ ਗਾ ਤੁਝ ਨਾਨੁ ਜਾਪ ਜਪੈ ਜਬ ਸੋਇ ਆਪ ਜਪਾਈ ਜਪੈ ਸੁਨਾਵ ਆਪ ਗਾ ਵਾਇ ਸੁਹਾਰ ਗੁਣ ਗਾਉ ਪ੍ਰਭ ਕਿਰਪਾ ਤੁਮ ਹੋਏ ਪ੍ਰਕਾਸ਼ ਸੁਪ੍ਰਭੁ ਦਇਆ ਕਮਲ ਪ੍ਰਕਾਸ਼ ਸੁਪ੍ਰਭ ਸੁਪ੍ਰਸਾਦ

ਕਹੈ ਸੁਮੁਖਤਾਇ ਸੰਵੀਤਾ ਨਾਨਕ ਬਿਨਵੰਤਾ ਸਾਧ ਜਨਕ ਆਚਰਜ ਕਥਾ ਅਸ਼ਟਪਦੀ ਸਾਧ ਕ ਸੰਮੁਖ ਉਜਲ ਹੋਵ ਸਾਧ ਸੰਗਵਾ ਸਗਰੀ ਹੋਵਤ ਸਾਧ ਸੰ ਮਿਟਿਆ ਮਨ ਸਾਧ ਸੰ ਪ੍ਰਗਟ ਸੁਗਿਆਨ ਸਾਧ ਸੰ ਪੂਜਾ ਪ੍ਰਭ ਨਿਰਾ ਸਾਧ ਸੰਗ ਸਾਵਧਨ ਬੇਰਾ ਸਾਧ ਸੰ ਪਾਇ ਨਾਮ ਰਤਨ ਸਾਧ ਸੰਗੀ ਕੁਪੁਰ ਜਤਨ ਸਾਧ ਕੀ ਮਹਿਮਾ ਵਰਨਾ ਕਾਨ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ਸਾਧ ਸੰਗ ਗੋਚਰ ਮੇਰਾ ਸਾਧ ਸੰ ਸਦਾ ਪਰ ਫੁਲਾ ਸਾਧ ਸੰ ਆਵਹਿ ਵਹਿ ਪੰਚਾ ਸਾਧ ਸੰ ਅਮ੍ਰਿਤ ਰਹਿ ਪੰਚਾ ਸਾਧ ਸੰ ਵਿਸਭ ਗਿਰੀ ਸਾਧ ਕ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਦ ਹੂੰ ਤਾਵੈ ਸਾਧ ਸੰਗ ਸਥਿਤ ਮਨ ਪਾਵੈ ਸਾਧ ਸੰਗ ਮਾਇਆ ਤੁ ਭੀਨ ਸਾਧ ਸੰਗ ਨਾਨ ਪ੍ਰਭ ਸੋ ਪ੍ਰਸੰਨ ਸਾਧ ਸੰਗ ਦਸਮ ਸਾਮੀਤ ਸਾਧੁ ਕੇ ਸੰਗ ਮਹਾਪਨੀਤ ਸਾਧ ਸੰਗ ਕੇ ਸਸਿਵ ਨਹਿ ਬੈਰ ਸਾਧੁ ਕੇ ਸੰਗ ਨ ਬਿਕਾ ਬੈਰ ਸਾਧ ਕੇ ਸੰਗ ਨਾਹਿ ਕੂ ਮੰਦੈ ਸਾਧ ਸੰਗ ਜਾਨ ਪਰਮਾਨੰਦ ਸਾਧ ਸੰਗ ਨਾਹਿ ਹਰਤਾ ਪੂ ਸਾਧ ਹੰਤਾ ਜੈ ਸਭ ਆਪ ਜਾਨ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨਾਈ

ਸਾਧੁ ਹਾਂ ਦ੍ਰਿੜਾ ਸਭ ਧਰਮ ਸਾਧੁ ਕਸੰਕੀ ਔਰ ਪਾਰ ਬ੍ਰਹਮ ਸਾਧੁ ਹਾਂ ਪੈ ਨਾਮ ਨਿਧਾਨ ਨਾਨਕ ਸਾਧੁ ਕੈ ਕੁਰਬਾਨ ਸਾਧੁ ਕਸੰਗ ਸਭ ਕੋ ਲਿਓ ਧਾਰ ਸਾਧ ਸੰਗ ਸਾਧ ਜਨਮ ਜੀਤ ਕਰਾਮ ਨਿਹਤਾਰ ਸਾਧੁ ਕਸੰਗ ਸੋ ਧਨ ਪਾਉ ਜਿਸ ਧਨ ਤੇ ਸਭ ਕਬਰ ਸਾਹਿਬ ਸਾਧ ਸੰਗ ਧਰਮ ਰਾਜ ਕਰੇ ਸੇਵਾ ਸਾਧੁ ਸੰਗ ਸੋਭਾ ਸੁਰ ਦੇਵਾ ਸਾਧੁ ਕਸੰਗ ਪਾਪ ਪੁਲਾਇਨ ਸਾਧੁ ਸੰਗ ਅੰਮ੍ਰਿਤ ਗੁਣ ਗਾਇਨ ਸਾਧੁ ਸੰਗ ਸਰਾਬ ਥਾਨ ਗਮ ਨਾਨਕ ਸਾਧੁ ਸੰਗ ਸਭ ਲਿਜਨਾਮ ਸਾਧੁ ਸੰਗ ਨਹਿ ਕਛ ਕਾਲ ਦਰਸ਼ਨ ਪੀੜ ਦੋਤ ਨਿਹਾਲ ਸਾਧੁ ਕਸੰਗ ਕਲੂਖਤ ਹਰੈ ਸਾਧੁ ਸੰਗ ਨਰਕ ਪਰ ਹਰੈ ਸਾਧੁ ਸੰਗ ਈ ਹੈ ਉਹੈ ਸੋਹਿਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਰ ਪਾਵੈ ਸਾਧੁ ਕਸੰਗ ਨਿਬਰਤਾ ਜਾਵੈ

ਸਾਧ ਸਾਧੂ ਹਾਂ ਲੱਗਾ ਬੁਰਾ ਮੀਠਾ ਸਾਧੂ ਕਸਮ ਘੱਟ ਘੱਟ ਡੀਠਾ ਸਾਧ ਸੰਗ ਪਿਆ ਗਿਆ ਕਰ ਸਾਧ ਸੰਗਤ ਪਈ ਹੁਮਾਰੀ ਸਾਧ ਕਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਗੀ ਮਹਿਮਾ ਬੇਦ ਨਾ ਜਾਣਹ ਜੇਤਾ ਸੁਨਹ ਦੇਤਾ ਬਖਿਆ ਨ ਸਾਧਗੀ ਪੰਬਾ ਤੇ ਹੁਗਣ ਤੇ ਦੂਰ ਸਾਧਗੀ ਪੰਬਾ ਰਹੀ ਭਾਰ ਪੂਰ ਸਾਧਗੀ ਸੋਭਾ ਕਾ ਨਾਹੀ ਅੰਤ ਸਾਧ ਸੋਭਾ ਸਦਾ ਬੇਅੰਤ ਸਾਧਗੀ ਸੋਭਾ ਉੱਚਦੇ ਉੱਚ ਸਾਧਗੀ ਸੋਭਾ ਮੂਚ ਤੇ ਮੂਚੀ ਸਾਧਗ ਸੋਭਾ ਸਾਧ ਬਣੇ ਆਈ ਨਾਨ ਸਾਧ ਪ੍ਰਾਪੇਦ ਨਾ ਪਾਏ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਨ ਭੀਖੈ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਤਿ ਬ੍ਰਹਮ ਗਿਆਨੀ ਸਦਾ ਨਿਰਲੀਪ ਜਹ ਜਲ ਮਹਿ ਕਮਲਾ ਲੇ ਬ੍ਰਹਮ ਗਿਆਨੀ ਸਦਾ ਨਿਰਦੋਖ ਜਹ ਸੂਰ ਸਰਵ ਕਾ ਸੋਖ ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ ਜਹ ਰਾਜ ਰੰਗ ਕਾ ਲਾਗਤ ਰੂਪਵਾਨ ਬ੍ਰਹਮ ਗਿਆਨੀ ਕਾ ਤੀਰ ਜੇਕ ਜਿਉ ਬਸ ਸੁਦਾ ਕੋ ਖੋਦਾ ਕੋ ਚੰਦ ਰੇ ਬ੍ਰਹਮ ਗਿਆਨੀ ਕਾ ਹੈ ਗੁਨਾਵ ਨਾਨਕ ਜਿਉ ਪਾਵ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈ ਸਿਮੈਲ ਨਾ ਲਾਗਿਆ ਜਰਾ ਬ੍ਰਹਮ ਗਿਆਨਿਕ ਮਨ ਹੋਏ ਪ੍ਰਗਾਸ ਜਹ ਤਾਰੂ ਪ੍ਰਾਕਾਸ ਬ੍ਰਹਮ ਗਿਆਨਿਕ ਮਿੱਤਰ ਸਤਰ ਸਮਾਨ ਬ੍ਰਹਮ ਗਿਆਨਿਕ ਨਾਹੀ ਅਪਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਬਦ ਨੀਚਾ ਬ੍ਰਹਮ ਗਿਆਨੀ ਸੀ ਜਨ ਪਏ ਨਾਨਕ ਜਿਨ ਪ੍ਰਭਾਵ ਕਰੀ ਬ੍ਰਹਮ ਗਿਆਨ ਸਗਲ ਗਿਰੀ ਨਾਇਆ ਤੁਮਰਾ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰਮਾਇਆ ਬ੍ਰਹਮ ਗਿਆਨੀ ਤਿਕਾਸ਼ੂਰਾ ਨਾਮ ਪਾਇਆ ਬ੍ਰਹਮ ਗਿਆਨੀ ਸਦਾ ਸਾਮਦਰਸੀ ਬ੍ਰਹਮ ਗਿਆਨ ਕੇ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨਿਕ ਨਿਰਮਲ ਯੁਗਤਾ ਬ੍ਰਹਮ ਗਿਆਨ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨ ਕਾ ਬ੍ਰਹਮ ਧਿਆਨ ਬ੍ਰਹਮ ਗਿਆਨ ਏਕ ਉਪਰਾ ਬ੍ਰਹਮ ਗਿਆਨ ਕਾ ਨਹੀਂ ਬਿਨਾਸ ਬ੍ਰਹਮ ਗਿਆਨ ਕਾ ਗਰੀਬੀ ਸਮਾ ਹੈ ਬ੍ਰਹਮ ਗਿਆਨ ਪਰਉਪਕਾਰ ਮਾ ਹੈ ਬ੍ਰਹਮ ਗਿਆਨ ਕਾ ਨਾਹ ਤੰਦਾ ਬ੍ਰਹਮ ਗਿਆਨ ਕੇ ਤਾਵਤ ਬੰਧਾ ਬ੍ਰਹਮ ਗਿਆਨ ਕਾ ਹੋਇ ਸੋ ਭਲਾ ਬ੍ਰਹਮ ਗਿਆਨ ਸੋ ਫਲ ਫਲਾ ਬ੍ਰਹਮ ਗਿਆਨ ਸੰਗ ਸਗਲ ਅਧਾਰ ਨਾਨ ਬ੍ਰਹਮ ਗਿਆਨ ਜਪ ਸਗਲ ਸੰਸਾਰ ਬ੍ਰਹਮ ਗਿਆਨ ਕੈਕਾ ਰੰਗੋ ਬ੍ਰਹਮ ਗਿਆਨ ਕਾ ਬਸ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਦ ਜਾਗਤ ਬ੍ਰਹਮ ਗਿਆਨ ਅਹੰ ਬੁੱਧ ਤਿਆਗਤ ਬ੍ਰਹਮ ਗਿਆਨ ਕਾ ਮਨ ਪਰਮਾਨੰਦ ਬ੍ਰਹਮ ਗਿਆਨ ਕਾ ਕਰ ਸਦਾ ਆਨੰਦ ਬ੍ਰਹਮ ਗਿਆਨ ਸੁਖ ਸਹਿਜ ਨਿਵਾਸ ਨਾਨ ਬ੍ਰਹਮ ਗਿਆਨ ਕਾ ਨਹਿ ਬਿਨਾਸ ਬ੍ਰਹਮ ਗਿਆਨ ਬ੍ਰਹਮ ਕਾ ਬੇਤਾ ਬ੍ਰਹਮ ਗਿਆਨ ਸੰਹਿਤਾ ਬ੍ਰਹਮ ਗਿਆਨ ਕਾ ਹੋਇਆ ਚੰਦ ਬ੍ਰਹਮ ਗਿਆਨ ਕਾ ਨਿਰਮਲ ਬੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭਿਆਪ ਬ੍ਰਹਮ ਗਿਆਨ ਕਾ ਬੜ ਪ੍ਰਤਾਪ ਬ੍ਰਹਮ ਗਿਆਨ ਕਾ ਦਰ ਬੜ ਭਾਗੀ ਪਾਈਆ ਬ੍ਰਹਮ ਗਿਆਨ ਕਾ ਬੈਰ ਬਰ ਜਾਈਆ ਬ੍ਰਹਮ ਗਿਆਨ ਕਾ ਖੋਗ ਜਹਮੇਸ਼ਵਰ ਨਾਨ ਬ੍ਰਹਮ ਗਿਆਨ ਆ ਪਰਮੇਸ਼ਵਰ ਬ੍ਰਹਮ ਗਿਆਨ ਕੀ ਕੀਮਤ ਨਾਹ ਬ੍ਰਹਮ ਗਿਆਨ ਕਾ ਸਗਲ ਮਨ ਮਾਇਆ ਹੀ ਬ੍ਰਹਮ ਗਿਆਨ ਕਾ ਕਾਮ ਜਾਣਾ ਭੇਦ ਬ੍ਰਹਮ ਗਿਆਨ ਕੋ ਸਦਾ ਦਿਵਸ ਬ੍ਰਹਮ ਗਿਆਨ ਕਾ ਕਥਿਆ ਨ ਜਾਇਆ ਦਾਖੀਅਰ ਬ੍ਰਹਮ ਗਿਆਨ ਸਰਬ ਕਾ ਠਾਕੁਰ ਬ੍ਰਹਮ ਗਿਆਨ ਕੀ ਮਿਤ ਕੌਣ ਬਖਾਨ ਬ੍ਰਹਮ ਗਿਆਨ ਕਾਦ ਬ੍ਰਹਮ ਗਿਆਨ ਜਾਣਾ ਬ੍ਰਹਮ ਗਿਆਨ ਕਾ ਅੰਦਰਾਂ ਪੈਰ ਨਾਨਕ ਬ੍ਰਹਮ ਗਿਆਨ ਕੋ ਸਦਾ ਨਮਸਕਾਰ ਬ੍ਰਹਮ ਗਿਆਨ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨ ਸਾਧ ਜੀਵੈ ਨਹਿ ਮਰਤਾ ਬ੍ਰਹਮ ਗਿਆਨ ਮੁਕਤ ਜੁਗਤ ਜੀਵ ਕਾ ਦਾਤਾ ਬ੍ਰਹਮ ਗਿਆਨ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨ ਅਨਾਥ ਅਨਾਥ ਬ੍ਰਹਮ ਗਿਆਨ ਕਾ ਸਭ ਉਪਰਹਾਸ ਬ੍ਰਹਮ ਗਿਆਨ ਕਾ ਸਗਲ ਅਵਕਾਰ ਬ੍ਰਹਮ ਗਿਆਨ ਨਿਰੰਕਾਰ ਬ੍ਰਹਮ ਗਿਆਨ ਕੀ ਸੋਭਾ ਬ੍ਰਹਮ ਗਿਆਨੀ ਬਾਣੀ ਨਾਨਕ ਬ੍ਰਹਮ ਗਿਆਨ ਸਰਬ ਕਾ ਧਨ ਸਲੋਕ ਉਰ ਧਾਰਾ ਜੋ ਅੰਤਰਨਾਮ ਸਰਮ ਅਭਿਖਾ ਭਗਵਾਨ ਨਿਮਖ ਨਿਮ ਠਾਕ ਨਮਸਕਾਰ ਨਾਨਕ ਹੋਆ ਪਰਸ ਸਗਲ ਨਿਹਤਾ ਰਾਸ਼ਟਰਪਤੀ ਮਿਥਿਆ ਨਾਹ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਉਪਰ ਤ੍ਰਿ ਰੂਪ ਨ ਭੀਖੈ ਨੇਤਰ ਸਾਧ ਕੀ ਟਹਿਲ ਸੰਤ ਸੰਹੇਤ ਕਰਨ ਨਾ ਸੁਨਾ ਕਾਹੂ ਕਿ ਨਿੰਦਾ ਹਵ ਤੇ ਜਾਣਿਆ ਉਸ ਕਮਨ ਦਾ ਗੁਰਪ੍ਰਸਾਦ ਵਿਖਿਆ ਪਰ ਹਰ ਮਨ ਕੀ ਵਾਸਨਾ ਮਨ ਦੇ ਟਰ ਇੰਦਰੀ ਜਿਤ ਪੰਜ ਦੋਸ ਤੇ ਰਹਿਤ ਨਾਨਕ ਕੋਟ ਮਧੀ ਕੋ ਐਸਾ ਪਰਸ ਵੈਸਨੋ ਸੋ ਜਿਹ ਪੁਰਸੋ ਪ੍ਰਸੰਨ ਬਿਸਨ ਕਮਾਇ ਤੁਹੇ ਭੈਨ ਕਰਮ ਕਰਤਵੈ ਨਿਹਕਰਮ ਤਹ ਵੈਸਨ ਕਾ ਨਿਰਮਲ ਧਰਮ ਕਾਹੁ ਫਲ ਕੀ ਇੱਛਾ ਨਿਹ ਵੈਸ ਕਿਉਰ ਭਗਤ ਕੀਰਤਨ ਸੰਗ ਰਾਜਾ ਮਾਨ ਧਨ ਅੰਤਰ ਸਿਮਰਮ ਕੁਪਾਲ ਸਭ ਉਪਰੋਧ ਕਿਰਪਾਲ ਅੰਦਰ ਡਾਵਰਾ ਨਾਮ ਜਪਾਵੈ ਨਾਨਕ ਹੁ ਵੈਸਨੋ ਪਰਮ ਗਦ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗ ਦੋਸ਼ ਕਸੰਗ ਮਨ ਤੇ ਬਿਨ ਸਾ ਸਗਲਾ ਪਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਨ ਹੋਵੈ ਤਸ ਭਗਵਤ ਕੁਮਾਰ ਤੂ ਤੁਮ

ਕੀ ਉਸ ਪੰਡਿਤ ਕਾਵ ਦੀ ਸਹਿ ਜਗ ਜੀਵ ਹਰਿ ਕਥਾ ਹਿਰਦਾ ਵਸਾਸ ਪੰਡਿਤ ਫਿਰ ਜਵਨ ਆਵੇ ਮੀਤ ਪ੍ਰਾਣ ਸਿਮਰਤ ਪੂਜਾ ਮੁਗਰ ਸੁਖ ਮਹਿ ਜਾਨ ਅਸਥੁਰ ਚਹ ਵਰਨਾ ਕੁਦੀ ਉਪਦੇਸ ਨਾਨਕ ਪੰਡਿਤ ਕਾਵ ਸਦਾ ਦੀਸ ਬੀਜ ਮੰਤਰ ਸਰਬ ਕੋ ਗਿਆਨ ਚਹ ਵਰਨਾ ਮਹਿ ਜਾਪੈ ਗੁਮਨਾਮ ਜੋ ਜੋ ਜਪੈ ਤਸੀ ਗਾ ਤੋਇ ਸਾ ਸੰਗ ਪਾਵੇ ਜਨ ਕੋਈ ਕਰ ਕਿਰਪਾ ਅੰਤਰ ਵਰਤਾਰ ਪਾਸ ਪ੍ਰੀਤ ਮੁਕਤ ਪਾਤਰ ਕਵਤਾਰ ਸਰਬ ਰੋਗ ਕਾਇ ਔਖਦ ਨਾਮ ਕਲਿਆਣ ਰੂ ਮੰਗਲ ਗੁਣ ਗਾਇ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਮਿਲੈ ਜਿਸ ਰਿਹਾ ਦੁਰਕਰਮ ਜਿਸ ਕਾ ਮਨ ਪਾਰ ਬ੍ਰਹਮ ਕਰਨ ਵੈਸ ਤੁਸਕਾ ਨਾਮ ਸਤ ਰਾਮ ਦਾ ਸਾ ਤੁਮ ਰਾਮ ਤਿਸ ਨਦਰੀਆ ਦਾਸ ਦਸੰਤਰਣ ਉਪਾਈ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗ ਪ੍ਰਵਾਨ ਪੁਨ ਦਾਸ ਪਾਪ ਕਿਰਪਾ ਕਰੈ ਤਿਸ ਦਾਸ ਕਰ ਸਭ ਸੋਜੀ ਪਰ ਸਗਲ ਸੰਗਾ ਤੁਮ ਉਦਾਸ ਜੁਗਤ ਨਾਨਕ ਰਾਮ ਦਾਸ ਪ੍ਰਭ ਗਿਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈ ਸਹਰਖ ਤਹ ਸੋਕ ਸਦਾ ਆਨੰਦ ਤਹ ਨਹਿ ਵਿਯੋਗ ਤਹ ਸਵਰਣ ਤੈ ਸੁਸਮਾਟੀ ਤੈ ਸਮ੍ਰਿਤ ਤਹ ਬੇਕਾਟੀ

ਸਸਰੀ ਵਾਪਨ ਤਤਰੰਗ ਲਖਨ ਜਹ ਪਾਰ ਬ੍ਰਹਮ ਕਿਰੰਗ ਜੈ ਸੰਵਾਦ ਦੀ ਤੈ ਸਭ ਪ੍ਰਕਾਸ਼ ਪਾਰ ਬ੍ਰਹਮ ਕਰਤਾ ਬਣਾ ਸਦਾ ਸਦਾ ਸਦਾ ਦਿਆਲ ਸਿਮਰ ਸਿਮਦਾਨ ਪੈਨ ਹੈ ਸਲੋਕ ਉਸਤਤ ਕਰੀ ਅਨੇਕ ਜਾਨ ਅੰਤ ਨ ਪਾਰਾ ਵੈਰ ਨਾਨਕ ਰਚਨ ਪ੍ਰਭ ਰਚੀ ਬਹ ਵਿਧਾਨਕ ਪ੍ਰਕਾਰ ਅਸ਼ਪਤਿ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਆਹ ਹਰੀ ਕਈ ਕੋਟ ਪਾਏ ਤੀਰਥ ਵਾਸੀ ਕਈ ਕੋਟ ਬਾਨ ਭ੍ਰਮ ਉਦਾਸੀ ਕਈ ਕੋਟ ਵੇਦ ਕੇ ਸਰਵਤੇ ਕਈ ਕੋਟ ਤਬੀ ਸਰਵਤੇ ਕਈ ਕੋਟ ਆਤਮ ਧਿਆਨ ਧਾਰ ਕਈ ਕੋਟ ਕਵ ਕਾ ਵਿਚਾਰ ਕਈ ਕੁੰਡ ਆਵਤਨ ਨਾਮ ਧਿਆਵ ਨਨ ਕਰਤ ਕੰਦਨ ਪਾਵੈ ਕਈ ਕੋਟ ਪਾਇਆ ਅਭਿਮਾਨ ਕਈ ਕੋਟ ਆਂਧ ਗਿਆਨ ਕਈ ਕੋਟ ਗਰਭਨ ਕਠੋਰ ਕਈ ਕੋਟ ਅਭਿਗਾਤਮਨ ਕੋਰ

ਸਮਾਨਾ। ਕਈ ਕੋਟ ਸਿੱਧ ਜਾਤੀ ਜੋਗੀ ਕਈ ਕੋਟ ਰਾਜੀ ਰਹਿ ਭੋਗੀ ਕਈ ਕੋਟ ਪੰਖੀ ਸਰਬਿਆ ਪਾਏ ਕਈ ਕੋਟ ਪਾਥਰ ਬਿਰਖਨ ਪਜਾਏ ਕਈ ਕੋਟ ਪਾਵਣ ਪਾਣੀ ਬੈਸੰਤਰ ਕਈ ਕੋਟ ਦੀਸ ਭੂਮੰਡਲ ਕਈ ਕੋਟ ਸਸੀ ਅਰ ਸੂਰਨ ਖਿਆਤਰ ਕਈ ਕੋਟ ਦੀਵ ਦਾਨ ਇੰਦਰ ਸਿਰ ਛਤਰ ਸਗਲ ਸਮਗਰੀ ਆਪਣਾ ਸੂਤਾਰਾ ਨਾਨਕ ਜਿਹ ਜਿਹ ਪਾਵੈ ਤੇ ਸਹ ਤਿਹ ਨਿਹ ਤਾਰੇ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਬੀਤ ਪ੍ਰਾਣ ਸਿਮਰਤ ਰਸਾਸਤ ਕਈ ਕੋਟ ਕੀ ਰਤਨ ਸੰਵਤ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀ ਅਚਰ ਜੀਵੇ ਕਈ ਕੋਟ ਗਿਰੀਵੀਰ ਸਵਰਣ ਥਿਵੇ ਕਈ ਕੋਟ ਜਾਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇ ਸ਼ੁਕਰ ਮਿਰਗਾਚ ਸਭ ਦਿਨ ਨਿਰੈ ਸਭ ਹੁੰਦੇ ਦੂਰ ਨਾਨਕਾ ਬਲਿਵਤ ਰਹਿਆ ਭਾਰ ਪੂਰ ਕਈ ਕੋਟ ਪਾਤਾਲ ਕੇ ਵਾਸ ਕਈ ਕੋਟ ਨਰਕ ਸੁਰਗ ਨਿਵਾਸ ਕਈ ਕੋਟ ਜਨਮ ਜੀਵੈ ਮਰਹਿ ਕਈ ਕੋਟ ਬਹ ਜਨੀ ਫਿਰਹਿ ਕਈ ਕੋਟ ਬੈਠ ਤੁਸੀਂ ਕਾਹੀ ਕਈ ਕੋਟ ਕਾਲਿਆਂ ਤੱਕ ਪਾਹੀ

ਕੋਟ ਦਰਸ਼ਨ ਪ੍ਰਾਪਿਆਸ ਤਿਨਕੋ ਮਿਲੇ ਪ੍ਰਭ ਮਰਾਸ ਕਈ ਕੋਟ ਮੰਗ ਸਤ ਸੰਗ ਪਾਰ ਬ੍ਰਹਮ ਚੰਡਾ ਕਾ ਰੰਗ ਜਿਨ ਕੋ ਹੋਈ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨ ਵਿਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕਿਨ ਬਾਪਾਤ ਪ੍ਰਾਪਤੀ ਹੋਈ ਪ੍ਰਮਾ ਸਮਾਧ ਤਾਕਾ ਅੰਤ ਨਾ ਜਾਣੇ ਕੋਈ ਆਪ ਆਪ ਨਾਨਕ ਪ੍ਰਾਪ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਹ ਤਿਨ ਹੋਵਤ ਆਤਮ ਪ੍ਰਗਾਹ ਕਈ ਕੋਟ ਦਾਤ ਕੀ ਬੀਤ ਸਦਾ ਨਿ ਹਰ ਹੈ ਕੁਨੇਦਰੇ ਕਈ ਕੋਟ ਨਾਮ ਰਹਿ ਪੀਵੈ ਹਮਰ ਭਏ ਸਾਧ ਸਾਧ ਹੀ ਜੀਵ ਕਈ ਕੋਟ ਨਾਮ ਗੁਣ ਗਾਵੇ ਆਤਮ ਰਾਸ ਸੁਖ ਸਹਿਜ ਸੰਭਾਵ ਹੈ ਆਪਣੇ ਜਨ ਕੋ ਸਾਸ ਸਾ ਸੰਵਾਰੀ ਨਾਨਕ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭੀਕ ਹੈ ਦੂਸਰ ਨਾਹੀ ਕੋਏ ਨਾਨਕ ਤਿਹ ਬਲਹਾਰਣ ਜਰ ਥਰ ਮਹੀਲ ਸੋਇਸ਼ਟਪਦੀ ਕਰਨ ਕਰਾ।

ਤਿਹ ਭਾਵ ਸੋਇ ਕਰਿਆ ਨ ਜਾਣੰਤੁ ਵਿਖਿਆ ਮਹਾਰਾਜਾ ਜੇ ਜਾਣਤ ਆਪਣਾ ਬਚਾ ਪਰਮ ਪੁਲਾ ਦਸ ਦਿਸ ਤਾਵੈ ਨਿਮਖ ਮਹਿ ਚਾਰ ਕੁੰਡ ਫਿਰਾਵੈ ਕਰ ਕਿਰਪਾ ਜੇ ਸਭਨੀ ਭਗਤ ਦੀ ਨਾਨਕ ਜਨਾ ਮਿਲੇ ਇਨ ਮਹਿ ਨੀਚ ਕੀਟ ਕੌਰਾ ਜੋ ਪਾਰ ਬ੍ਰਹਮ ਗਰੀਬ ਨਵਾ ਜਾ ਕਰ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਹਿ ਪ੍ਰਗਟਾ ਜਾ ਕਉ ਆਪਣੀ ਕਰਾ ਬਖਸੀਹਤਾ ਕਲੀ ਖਾਨਾ ਕਰਾਂ ਜਗਦੀਸ਼ ਜੀਓ ਪਿੰਡ ਸਬਦ ਕੀ ਦਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼ ਆਪਣੇ ਬਣਤ ਆਪ ਨਾਇਕ ਨਾਨਕ ਜੀ ਵੈ ਦਿਖ ਵਡਾਈ ਇਸਕਾ ਬਲ ਨਾਹੀ ਸਹਾਥ ਕਰਨ ਕਰਾਵਨ ਸਰਬਨਾਥ ਆਗਿਆਕਾਰੀ ਬਪਰਾ ਜੀਓ ਜੋਧ ਭਾਵ ਸੋਈ ਫਨ ਥੀਓ ਕਬਹੂ ਚ ਨੀਚ ਮਹਿ ਵਾਸਾ ਕਬਹੂ ਸੋ ਘਰ ਖਰੰਗ ਹਾਸਾ ਕਬਹੂ ਨਿੰਦ ਚਿੰਦ ਵਿਆਹ ਹਰ ਕਬਹੂ ਆਕਾਸ ਪਾਇਆਲ ਕਬਹੂ ਬੇਤ ਬ੍ਰਹਮਚਾਰ ਨਾਨਕਾ ਮਿਲਾਵਣ ਹਾਰ ਕਬਹੂ ਨਿਰਤ ਕਰ ਬਹ ਪਾਤ ਕਬਹੂ ਸੋਏ ਰਹਿਤ ਰਾਤ ਕਬਹੂ ਮਹਾਕ੍ਰੋਧ ਵਿਕਰਾਲ ਕਬਹੂ ਸਰਬ ਕੀ ਉਦਰਵਾਲ ਕਬਹੂ ਹੋਏ ਬਹਿ ਬੜ ਰਾਜਾ ਕਬਹੂ ਬਿਖਾਰ ਨੀਚ ਕਰ ਸਾਜਾ ਕਬਹੂ ਆਪ ਕੀਰਤ ਮਹਾਵੈ ਕਬਹੂ ਪਲਾ ਪਲਾ ਕਹਾਵੈ ਜੋ ਪ੍ਰਭ ਰਾਖਤ ਵਿਹੀ ਰਹਿ ਗੁਰੂ ਪ੍ਰਸਾਦ ਨਾਮ ਸਾਜ ਕਹੈ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਅੰਤਾਰਿ ਰਾਵੈ ਧਿਆਨ ਕਬਹੂ ਤਾੜ ਤੀਰਥ ਸਨਾਨ ਕਬਹੂ ਸਿੱਧ ਸਾਧਿਕ ਮੁਖ ਗਿਆਨ ਕਬਹੂ ਕੀੜ ਅਸਤ ਪਤੰਗ ਫੀਜੀ ਆਨਕ ਜੋਨ ਪਰਮੈ ਪਰਮਿਆ ਨਾਨਾ ਰੂਪ ਜੋ ਸਵਾਗੀ ਦਿਖਾ ਜੋ ਪ੍ਰਭ ਪਾਵਤ ਵੈ ਨਚਾ ਜੋ ਪਾਵੈ ਸੋਈ ਹੋਏ ਨਾਨਕ ਗੁਜਾ ਵਰਨਾ ਕੋਈ ਕਹੂ ਸਾਧ ਸੰਗ ਦੇਹੋ ਪਾਵੈ ਸਥਾਨ ਤੇ ਬਾਹਰ ਨਾ ਆਵੈ ਅੰਤਰ ਹੋਈ ਗਿਆਨ ਪ੍ਰਗਾਸ ਉਸ ਅਸਥਾਨ ਕਰਹੀ ਵਿਨਾਸ਼ ਮਾਨ ਤਨ ਨਾਮ ਰਤੀ ਕਰੰਗ ਸਦਾ ਵਸਹ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲਾਏ ਖਟਾਨ ਤਿਉ ਜੋਤੀ ਸੰਗ ਜੋ ਸਮਾਨ ਮੇਟ ਗਏ ਗਵਨ ਪਾਈ ਬਸਰਾਮ ਨਾਨਕ ਪ੍ਰਭ ਕੈ ਸਤ ਪ੍ਰਭਾਨ ਸਰੋਕ ਸੁਖੀ ਵਸੈ ਮਸਕਿਨ ਆਵਨਵਾਰ ਤਲੀ ਵੱਡੀ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟ ਅਦੀ

ਕਰ ਕਿਰਪਾ ਜਿਸ ਕੈ ਹਿਰਦਾ ਗਰੀਬੀ ਵਸਾਵੈ ਨਾਨਕੀ ਹਾ ਮੁਕਤਾ ਕਾ ਸੁਖ ਪਾਵ ਧਨਵੰਤਾ ਹੋਈ ਕਰ ਗੁਰਬਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸਕਰ ਮਾਨੁਖ ਉਪਰ ਕਰਿਆ ਬਲ ਪੀਤਰ ਤਕ ਹੋਈ ਬਿਨਾ ਸਭ ਤੇ ਆਪ ਜਨ ਬਲਵੰਤ ਖਿਨ ਮੈਂ ਹੋਏ ਜਾਵ ਬਸਵੰਤ ਕਿਸੈ ਨਾ ਬਦਾ ਆਪ ਅਹੰਕਾਰੀ ਧਰਮ ਰਹਿ ਦੁਖ ਕਰੇ ਖੁਆਰੀ ਗੁਰੂ ਪ੍ਰਸਾਦ ਜਾ ਕਾ ਮਿਟੇ ਆਪ ਮਾਂ ਸੋ ਜਾ ਨਾਨਕ ਦਰਗ ਪ੍ਰਵਾਨ ਕੋਟ ਕਰਮ ਕਰਿਆ ਹਾਉ ਧਾਰੀ ਸ੍ਰਮ ਪਾਵੈ ਸਗਲੇ ਬਿਰਥ ਹਾਰੀ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗ ਕਹੁ ਕੈਸੀ ਕਵੇ ਆਪਸ ਕੋ ਜੋ ਭਲਾ ਕਹਾਵੇ ਤੇ ਸਹਿ ਭਲਾਈ ਨਿਕਟ ਨਾ ਆਵੇ ਸਰਬਗਿਰੀ ਜਾ ਕੇ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਾਵੇ ਲਾਗ ਜਾ ਨਾ ਮੁਜਤੀ ਕਾਸ਼ ਹੋਏ ਤਾ ਵਿਸਕਾਓ ਸੁਖ ਨਾਹੀਂ ਕੋਈ ਜਾਵੇ।

ਛੂਟੈ, ਗੁਰਪ੍ਰਸਾਦ ਨਾਨਕ ਹਰਿ ਛੂਟੈ। ਸਹਿਸ ਖਟੀ ਲਾਖ ਕੌਠ ਤਾਵੈ, ਦ੍ਰਵਤ ਨ ਆਵੈ ਮਾਇਆ ਪਾਛੈ, ਪਵਨ ਕਪੂਰ ਵਿਖਿਆ ਕੀ ਕਰੈ ਨਹਿ, ਦ੍ਰਵਤਾਵੈ ਖਬ ਖਮਰੈ, ਬਿਨਾ ਸੰਤੋਖ ਨਹਿ ਕੋ ਰਾਜੈ। ਸੁਪਨ ਮਨੋਰਥ ਬ੍ਰਿਧਿ ਸਭ ਕਾਜੈ, ਨਾ ਰੰਗ ਸਰਸ ਹੋਇ ਬੜ ਭਾਗੀ, ਕਿਸੈ ਪ੍ਰਾਪਤ ਹੋਇ ਕਰਨ।

ਸੱਚ ਸੱਚ ਸਭ ਕਿਨਾ ਕੁਟਮਦੀ ਕਿਨਾ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੇ ਸਰਵਨ ਬਕਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪ ਨਾਨਕ ਮਨ ਪ੍ਰੀ ਸਲੋਕ ਸੰਤ ਸਰਨ ਜੋ ਜਨ ਪਰ ਸੋ ਜਨ ਉਦਰਨ ਹਾਰ।

ਸੰਤਕ ਦੁਖ ਨ ਮੈਂ ਤੋਇ ਮਿਲਿਨ ਸੰਤਕ ਦੁਖ ਸਭਾ ਦਿਹੀਨ ਸੰਤ ਕੇ ਅਤੇ ਕਰ ਰਖਾਇ ਨਾ ਕੋਇ ਸੰਤਕ ਦੁਖ ਸੰਥਾਨ ਪ੍ਰਸ਼ਟ ਹੋਇ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨੰਦ ਕਬੀਰ ਤਾਰਾ ਸੰਤਕ ਦੁਖ ਦੇ ਮੁਖ ਪਾਵੈ ਸੰਤਨ ਕਾ ਦੁਖ ਕਾਗਜੋ ਲਵੈ ਸੰਤਨ ਕਾ ਦੁਖ ਸਰਬ ਜੋਨ ਪਾਏ ਸੰਤ ਕਾ ਦੁਖਨ ਤ੍ਰਿਗਤ ਜੋਨ ਕਰਮਾਇ ਸੰਤਨ ਕਾ ਦੁਖ ਤ੍ਰਿਸਨਾ ਮਹ ਜਲੈ ਸੰਤ ਕਾ ਦੁਖ ਸਭ ਕੁਸ਼ਲੈ ਸੰਤ ਕਾ ਦੁਖ ਤੇਜ ਸਭ ਜਾਏ ਸੰਤ ਕਾ ਦੁਖ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਪਾਵੈ ਤਾਂ ਉਹ ਪੀਗਾ ਤੋ ਪਾਹੀ ਸੰਤ ਕਰੰਦ ਕਉ ਮਹਾਂ ਅਦਤਾਏ ਸੰਤ ਕਰੰਦ ਕੇਨ ਟਿਕਨ ਨਾ ਪਾਏ ਸੰਤ ਕਰੰਦ ਕਉ ਮਹਾਂ ਹਤਿਆਰਾ ਸੰਤ ਕਰੰਦ ਕੋ ਪਰਮੇਸ਼ਰ ਮਾਰਾ

ਜੀਉ ਨੈਣ ਉਪੇਖ ਠਾਕੁਰ ਕਰ ਅੰਗ ਸਾਧ ਸੰਗ ਬਿਨ ਸਾ ਸਭ ਸੰਗ ਚਰਨ ਚਰਨ ਵਰ ਗੋਬਿੰਦ ਮਿਟਹ ਪਵ ਜਪਿਆਰ ਬਿੰਦ ਕਰ ਹਰ ਕਰਮ ਸ੍ਰਵਨ ਹਰ ਕਥਾ ਹਰ ਦਰਗ ਨਾਨਕ ਗੁਜਰ ਮੱਥਾ ਵਿਟ ਪਾਗੀ ਦੀ ਜਾਨ ਜਗ ਮਹਿ ਸਦਾ ਸਧਾਰਕ ਗੁਣ ਗਾਹੀ ਰਾਮ ਨਾਮ ਜੋ ਕਰਹਿ ਵਿਚਾਰ ਸੀ ਤਨਵੰਧ ਕਰੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨਹੁ ਤੇ ਸੁਖੀਏ ਕੋਈ ਕੈ ਪਛਾਣੇ ਤੋਤ ਗਿਓ ਸੋਜੀ ਜਾਣੈ ਨਾਮ ਸੰਗ ਜੇ ਕੋ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣੇ ਗੁਰੂ ਪ੍ਰਸਾਦ ਆਪਣਾ ਸੋਜੈ ਤੁਸੀਂ ਜਾਣੋ ਦਰਸਨਾ ਬੋਝੈ ਸਾਧ ਸੰਗ ਹਰ ਹਰ ਜਹ ਕਹਿਤ ਸਰਵ ਰੋਗ ਤੇ ਉਹ ਹਰ ਜਨ ਰਹਿਤ ਆਨ ਦਿਨ ਕੀਰਤਨ ਕੀਰ ਵਖਿਆ ਅਨਗ੍ਰਸਤ ਮੈਂ ਸੋਈ ਨਿਰਭੈ ਨੇਕ ਉਪਰ ਜਿਸ ਜਨ ਕੀ ਆਸਾ ਤਸਕੀ ਕਟਕੇ ਜਮ ਕੇ ਫਾਸਾ ਪਾਰ ਬ੍ਰਹਮ ਜਿਸ ਮਨ ਭੂਖ ਨਾਨਕ ਤਿਸ ਨਾ ਲਾਗਹ ਦੂਖ ਜਿਹ ਕੋ ਹਾਰ ਪ੍ਰਭ ਮਨ ਚਿਤਿਆ ਵੈ ਸੋ ਸੰਤ ਸੋ ਹੇਲਾ ਨਹਿ ਡਲਾ ਜਿਹ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵ ਕਹ ਕਹਿ ਤੇ ਡਰੈ ਜੈਸਾ ਸਾ ਤੈਸਾ ਦ੍ਰਿਹਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਾਥਾ ਬੂਜਿਆ ਜਬ ਦੀ ਖਾਲ ਤਬ ਸਭ ਮੂਲ ਨਾਨਕ ਸੋ ਸੂਖਮ ਸੋਇਆ ਸਥੂਲ ਨਹਿ ਕਿ ਜਨਮੈ ਨਹਿ ਕਿ ਮਰਿਆ ਆਪਣ ਚਲਦਾ ਵੀ ਕਰੈ ਆਵਨ ਜਾਵਨ ਦ੍ਰਿਸ਼ਟਾਂ ਦ੍ਰਿਸ਼ਟ ਆਗਿਆ ਕਰ

ਪੈਤਨਾਨ ਜਾਪ। ਜੇਨ ਪ੍ਰਭ ਜਾਤਾ ਸੁ ਸੁਭਾਵੰਤ, ਸਗਰ ਸੰਸਾਰ ਉਦਰੈ ਧਨਵੰਤ, ਪ੍ਰਭ ਕੇ ਸੇਵਕ ਸਗਰ ਉਧਾਰਨ, ਪ੍ਰਭ ਕੇ ਸੇਵ ਦੁਖ ਵਿਸਾਰਨ, ਆਪਿ ਮੇਰ ਲੈ ਕਿਰਪਾਰ, ਗੁਰ ਕਾ ਸਭ ਜਾ ਪਾਇਨ ਹਾਲ, ਉਨਕੀ ਸੇਵਾ ਸੋਈ ਰਾਗੈ, ਜਿਸਨੂੰ ਕਿਰਪਾ ਕਰਹਿ ਬੜ ਪਾਗੈ, ਨਾਮ ਜਪਤ ਪਾਵ ਵਿਸਰਾਵ, ਨਾਨਕ ਤਿਨ ਪੁਰਖ ਕਉ ਉਤਮ ਕਰਮਾਨ, ਜੋ ਕਿਛੁ ਕਰਾਇ ਸੋ ਪ੍ਰਭ ਕਰੰਗ, ਸਦਾ ਸਦਾ ਵਸੈ, ਹਰ ਸੰਗ ਸਹਿਜ ਸੁਭਾਇ ਹੁਆ, ਸੋਏ ਕਰਨ ਹਾਰ ਪਛਾਣਾ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾ, ਨਾ ਜੈਸਾ ਸਾਧ ਤੈਸਾ ਦ੍ਰਿਸ਼ਟਾ, ਨਾ ਜਿਹ ਤੇ ਉਪਜੇ ਤੇ ਹਮਾਹੇ ਸਮਾਏ, ਓਏ ਸੁਖ ਨਿਦਾਨ ਉਨੂੰ ਬਨ ਆਇਆ, ਸੁਭਾਵ ਦਿਨੋ ਮਾ, ਨਾਨਕ ਪ੍ਰਭ ਜਨ ਇੱਕੋ ਜਨ ਸਲੋਕ, ਸਰਬ ਕਲਾ ਪਾਰ ਪੂਰ, ਪ੍ਰਭ ਬਿਰਧਾ ਜਨ ਨਾਰ, ਜਾ ਕੇ ਸਿਮਰਨ ਉਦਰੀਆ, ਨਾਨਕ ਤਿਹ ਬਲਹਾਰ, ਅਸ਼ਟਪਦੀ ਟੂਟੀ ਕਾਂਡ ਨਾਰ, ਗੋਪਾਲ ਸਰਬ ਜੀ ਆਪ ਜੀ ਪ੍ਰਭ ਪਾਰ, ਸਗਤ ਚਿੰਤਾ ਜਹਨ ਵਾਹੇ, ਤਿਸ ਦੇ ਬਿਰਥਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪ ਆਪ, ਆਪਨ ਕੀਆ ਕਛੁ ਨਾ ਹੋਏ ਜੀ, ਸਾ ਪ੍ਰਾਣੀ ਲੋਚਾ ਕੋਈ ਦਿਸ ਬੈ ਨਾਹੀਂ, ਤੇਰਾ ਕਿਛੁ ਕਾਮ ਗਤ, ਨਾਨਕ ਜਾ ਪੀਕ ਹਰ ਨਾਮ, ਰੂਪ ਬੰਦ ਹੋਏ ਨਾਹੀਂ ਬੋ ਹੈ, ਪ੍ਰਭ ਜੋ ਸਗਲ ਕੱਢ ਸੋ ਹੈ, ਧਨਵੰਤਾ ਹੋਈ ਕਿਆ ਕੋ ਕਰਬੈ, ਜਾਂ ਸਭ ਕਿਛ ਦਿਸ ਕਹਿ ਦੀਆ ਦਰਬੈ, ਦਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਤਾਵੈ, ਜੇ ਕੁਖ ਬਹਿ ਤਾ ਤਾਰ, ਦਿਖ ਦੀਨ ਹਾਰ ਜਾਨ ਗਾ ਵਾਰ, ਜਿਸ ਗੁਰ ਪ੍ਰਸਾਦ ਟੂਟੈ ਔ ਰੋਗ, ਨਾਨਕ ਸੋ ਜਨ ਸਦਾ ਰੋਗ, ਜਿਉਂ ਅੰਦਰ ਕਾ ਥਾਮਾ ਥਮਨ, ਤਿਉਂ ਗੁਰ ਕਾ ਸ਼ਬਦ ਮਨ ਹਸ ਥਮਨ, ਜਿਉਂ ਪਾ ਖਾਣ ਨਾਵ ਚੜ ਤਰ, ਪ੍ਰਾਣੀ ਗੁਰ ਚਰਨ ਲਗਤ ਨਹ ਤਰੈ, ਜਿਉਂ ਅੰਧਕਾਰ ਦੀਪਕ ਪ੍ਰਕਾਸ਼, ਗੁਰ ਦਰਸ਼ਨ ਦੀ ਮਨ ਹੋਈ ਵਿਕਾਸ, ਜਿਉਂ ਮਹਾ ਉਦਿਆ ਮੁਬਾਰਕ ਪਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਉਂ ਸੰਦਰ ਕੀ ਬਾਦਸ਼ਾਹ ਦੂਰ, ਨਾਨਕ ਹਰ ਬਚਾ ਪੂਰ ਮਨ ਮੂਰਖ ਪਾਹੀ ਬਿਲ ਲਾਈਐ, ਪੁਰਬ ਲਿਖ ਕਾ ਲਿਖਿਆ ਉਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਦੂਤ ਸਹਿਜ ਤਾਰ, ਜੋ ਆਕਾਸ਼ ਕਰੈ ਸੋਈ ਸੁਖਮਾਨ, ਕੁਲਾ ਕਾਹੀ ਫਿਰਿਆ ਜਾਨ, ਕੌਣ ਵਸਤਾਈ ਤੇਰਾ ਸੰਗ ਲਵਟ ਰਹੇ, ਰਾਸ ਲੋਭੀ ਪਤੰਗ ਰਾਮ, ਨਾਮ ਜਪ ਹਿਰਦੇ ਮਾਹਿ, ਨਾਨਕ ਪਾਤ ਸੇਧ ਕਰ ਜਾਹੇ, ਜਿਸ ਅੱਖਰ ਕੋ ਲੈ ਅੰਦੁਆ, ਰਾਮ ਨਾਮ ਸੰਤਨ ਕਰ ਪਾਇਆ, ਤਾਜਾ ਬਿਮਾਨ ਲਿਹੁ ਮਨ ਬੋਲ, ਰਾਮ ਨਾਮ ਹਿਰਦੇ ਮਹਿ, ਦੋ ਲਾਦ ਕਿਉ ਸੰਤਾ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹਿ ਸਭ ਕੋਇ ਮੁਖ ਉਜਲਾਰ, ਦਰਗਹਿ ਸੋਏ ਹੁਆ ਪਾਰ, ਬਿਰਲਾ ਵਾ ਪਾਰ, ਨਾਨਕ ਤਾਕ ਸਤ ਬਲਹਾਰਾ, ਚਰਨ ਸਾਧਕੇ ਧੋਏ ਧੋਏ, ਪੀਵਰ ਸਾਧੂ ਕੋ ਆਪਣਾ ਜੀਵ, ਸਾਧਕ ਧੂਰ ਕਰੋ ਸਨਾਨ, ਸਾਧੂ ਪਰ ਜਾਈਆ ਕੁਰਬਾਨ, ਸਾਧ ਸੇਵਾ ਵਡ ਭਾਗੀ ਪਾਈਆ, ਸਾਧ ਸੰਗ ਹਰ ਕੀਰਤਨ ਗਾਈਆ, ਅਨਕ ਵਿਘਨ ਤੇ ਸਾਧੂ ਰਾਖਿਆ, ਹਰ ਗੁਣ ਗਾਇਆ ਅੰਮ੍ਰਿਤ ਰਹਿ ਚੱਖ, ਓਟ ਗਹੀ ਸੰਤ ਹੈ ਦਰੈ, ਸਭ ਸੁਖ ਨਾਨਕ ਤਿਹ ਪਾਇਆ, ਮੇਰੇ ਤੱਕ ਕਹੋ ਜੀਵਾ ਲੰਘਾਰ, ਭੁਖੇ ਕਹੋ ਦੇਵਤ ਆਧਾਰ, ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਵਾਹਿ, ਪ੍ਰਭ ਲਿਖ ਕਾ ਲਿਖਣਾ ਪਾਹੇ, ਸਭ ਕਿਸ ਦਿਸਕਾ ਉਹ ਕਰਨੈ ਜੋਗ, ਤਿਸ ਬਿੰਦੂ ਸੁਰਵੈ ਨਾ ਹੋਕ ਜਪ ਜਨ, ਸਦਾ ਸਦਾ ਦਿਨ ਰਹਿਣੀ ਸਭ ਦੂਜ ਨਿਰਮਲਿਖ ਕਰਨੀ ਕਰ।

ਆਤਮਹ ਤਪ ਜਿਸ ਗ੍ਰਹਿਤ ਮਹਿ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇ ਨਾਨਕ ਪੁਰਖ ਕਾਇ ਕਿਨੇ ਅੰਤਨ ਪਾਇ ਜਾ ਕੀ ਲੀਲਾ ਕੀ ਮੇਤ ਨਾ ਸਕਲ ਦਿਵਾਰੀ ਅਵਗਾਹੀ ਪਿਤਾ ਕਾ ਜਨਮ ਕੀ ਜਾਣੈ ਪੂਰ ਸਕਲ ਪੁਰੇ ਆਪਣਾ ਸੂਤ ਸਮਾਤ ਗਿਆਨ ਧਿਆਨ ਜਿਨ ਦੀ ਜਾਂਦਾ ਨਾਮ ਧਿਆ ਵਹਿ ਸੀ ਤਿਹੁ ਗੁਣ ਮਹਿ ਜਾ ਕੋ ਪਰਮਾਈ ਜਨਮ ਅਮਰ ਫਿਰਿਆ ਵੈ ਜਾਇ ਊਚ ਨੀਚ ਤਿਸਕੀ ਅਵਸਥਾਨ ਜ ਸਜਨਾ ਵਿਤ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੀਹ ਕਰਾਈ ਕਰੰਗ ਨਾਨਾ ਵੇਦ ਕਿਨ ਵਿਵਸਥਾ ਰੂਪ ਪ੍ਰਭ ਮਨਾਸੀ ਕੰਕਾਰ ਨਾਨਾ ਚਲਦ ਕਰੀ ਖਿਨ ਵਾਹੀ ਪੂਰ ਰਹੇ ਪੂਰਨ ਸਭ ਠਾਈ ਨਾਨਾ ਵੇਦ ਕਰ ਬਨ ਤੁ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਾਟ ਦਸਕੀ ਸਭ ਦਸਕੇ ਠਾਉ ਜਪ ਜਪ ਜੀਵੈ ਨਾਨਕ ਹਰਿ ਨਾਉ ਨਾਮਕ ਧਾਰੇ ਸਗਰੇ ਜੰਤ ਨਾਮਕ ਧਾਰੇ ਖੰਡ ਬ੍ਰਹਮੰਡ ਨਾਮਕ ਧਾਰੇ ਸਿਮਰਤ ਵੇਦ ਪਰਾ ਨਾਮਕ ਧਾਰੀ ਸੁਨਨ ਗਿਆਨ ਧਿਆ ਨਾਮਕ ਧਾਰੇ ਆਗਾ ਸੁਪਾ ਤਾਰ ਨਾਮਕ ਧਾਰੇ ਸਗਲ ਆਕਾਰ ਨਾਮਕ ਧਾਰੇ ਪੁਰੀਆ ਸਭ ਭਵ ਨਾਮਕ ਸੰਗੁਦਰੇ ਸੰਸਰਾਵਨ ਕਰ ਕਿਰਪਾ ਜਸ ਆਪਣਾ ਨਾਮ ਲਾਇ ਨਾਨਕ ਚੌਥੇ ਪਾਤਮਾ ਸੋ ਜਨਗਤ ਪਾਈ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਾ ਮਹਿ ਸਮਾਨ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਰਣੀ ਨਿਰਮਲ ਨਿਰਮਲੀ ਜਿਸ ਬੁਝਾਈ ਦਸਾ ਸਾ ਭਲੀ ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰ ਦੀ ਪਾਇ ਸਤ ਭਜਨ ਸਾਧ ਉਪਦੇਸ਼ ਸਾਧ ਤੀ ਜਾਨ ਜਾ ਕਰਦਾ ਪ੍ਰਵੇਸ਼ ਸਾਧ ਨਿਰਤ ਬੁਗਜੈ ਜੇ ਕੋਈ ਨਾਮ ਜਪਤ ਤਾ ਕੀ ਗਾ ਦੋ ਜਾ ਸਾਧ ਕੀ ਗਾ ਸਭ ਸਾਧ ਆਪੇ ਜਾਣੈ ਆਪਣੀ ਮੇਤ ਗਾਤ ਜਿਸ ਕੀ ਸ੍ਰੇਸ਼ਟ ਸੋ ਕਰਨ ਆਰਵਨ ਪੂਜ ਕਰਦ ਵਿਚਾਰ ਕਰਦੇ ਕਿ ਮੇਤ ਨਾ ਜਾਣ ਕੀਆ ਨਾਨਕ ਜੋਤ ਉਪਾਵ ਸੁਵਰਤੀ ਆ ਬਿਸਮਨ ਬਿਸਮ ਪੈ ਬਿਸਮਾਇ ਜਨ ਪੂਜੀ ਅਤ ਸਾਇ ਸਵਾਦ ਪ੍ਰਭ ਕਾ ਰੰਗ ਰਾਜ ਜਨ ਰਹੀ ਗੁਰ ਕਾ ਬਚਨ ਪਦਾਰਥ ਲਹੀ ਉਏ ਦਾਤੀ ਦੁਕਟਨਾਰ ਜਾ ਕਾ ਸੰਗਤ ਰਾ ਸੰਸਾਰ ਜਨ ਕਾ ਸਿਵ ਸੁਵਰਡ ਪਾਗ ਜਨ ਕਾ ਸੰਗੀ ਕਰੇ ਵਿਦਾਗੀ ਗੁਣ ਗੋਬਿੰਦ ਕੀਰਤਨ ਜਨ ਗਾਇ ਗੁਰੂ ਪ੍ਰਸਾਦ ਨਾਨਕ ਹਰ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਵੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਾਰ ਪੂਜਾ ਸਤ ਸਤ ਸਿਵਦਾਰ ਦਰਸ਼ਨ ਸਤ ਸਤ ਵਿਖਨ ਹਰ ਨਾਮ ਸਤ ਸਤ ਅਵਨ ਹਰ ਅਵ ਸਤ ਸਤ ਸਵਤਾਰੀ ਆਪਿ ਗੁਣ ਆਪਿ ਗੁਣਕਾਰੀ ਸਭ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸਵਨਤਾ ਬੁਜਨ ਕੋ ਸਤ ਸਭ ਹੋਜਨ ਅਨੁਸਤ ਸਤ ਪ੍ਰਭ ਸੋ ਸਤ ਸਰੂਪ ਰਹਿਦਾ ਜਨਮਾਨਿਆ ਕਰਨ ਕਰਾਵੰਤ ਮੂਲ ਪਛਾਣਿਆ ਜਾ ਕਰਦਾ ਵਿਸਵਾਸ ਪ੍ਰਭਾਇਆ ਤਤ ਗਿਆਨ ਮਨ ਪ੍ਰਗਟਾਇਆ ਪੈ ਤੀ ਨਿਰਪਾ ਹੋਇ ਬਸਾਨਾ ਜਿਸ ਦੀ ਉਪਜਿਆ ਤਹ ਮਹਿਸ ਮਨ ਬਸ ਮਹਿਲ ਬਸਤ ਕਟਾਈ ਤਾ ਕੋ ਪਿੰਡ ਨਾ ਕਹਿ ਨਾ ਜਾਇ ਪੂਜਾ ਬੁਜਨ ਅਰਬੀਕ ਨਾਰਾਇਣ ਮੇਰੇ ਨਾਨਕੀ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾ ਹਰੀ ਠਾਕੁਰ ਕਾ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨ ਸੰਗ ਪ੍ਰਭ ਕਾ ਸੇਵਕ ਨਾਮ ਕਾ ਰੰਗ ਸੇਵਕ ਆਉ ਪ੍ਰਭ ਪਾਰ ਨਾਰਾ ਸੇਵਕ ਰਾਖਨ ਰੰਕਾਰਾ ਸੋ ਸੇਵਕ ਜਹ ਦਇਆ ਪ੍ਰਭ ਤਾਰ ਨਾਨਕ ਸੋ ਸੇਵਕ ਸਾਸ ਸਾ ਸੁਮਾਰ ਆਪਣੇ ਜਨ ਕਾ ਪਰਦਾ ਟਾਕ ਆਪਣੇ ਸੇਵਕ ਸਰ ਪਰ ਰੱਖ ਆਪਣੇ ਦਾਖ ਦੀ ਵਡਾਈ ਆਪਣੇ ਸੇਵਕ ਨਾਮ ਜਪਾਏ ਆਪਣੇ ਸੇਵਕ ਆਪ ਪਾਤ ਰੱਖ ਤਾ ਕਿ ਗਾਤ ਮਿਤ ਕੋਈ ਨਾ ਰੱਖ ਪ੍ਰਭ ਕੇ ਸੇਵਕ ਆਉ ਕੂ ਨਾ ਪਾ ਹੂਚਾ ਪ੍ਰਭ ਕੇ ਸੇਵਕ ਪੂਜਦੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦੇਹ ਪ੍ਰਗਟਾਇਆ ਨੀਕੀ ਕੀਰੀ ਮਹਿ ਕਾਲ ਰਾਖ ਬਸਮ ਕਰ ਲਸਕਰ ਕੂਟ ਲਾਖ

ਜਾ ਕਰ ਆਖਾ ਸੋਏ ਕਾਹੇ ਸੋਚ ਕਰ ਹੈਰੀ ਪ੍ਰਾਣ ਜਪਨਾਨ ਪ੍ਰਭ ਰੱਖ ਵਡਾਣੀ ਵਾਰ ਵਾਰ ਪ੍ਰਭ ਜਪਿਆ ਵੀ ਅੰਮ੍ਰਿਤ ਹਮਾਨ ਤਾਂ ਤ੍ਰਪਿਆ ਨਾਮ ਰਤਨ ਜਿਨ ਗੁਰਮੁਖ ਪਾਇਆ ਤੇ ਸੁਕੇਸ਼ ਅਵਰ ਨਾਹਿੰਦ ਹਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਾ ਸੰਗ ਨਾਮ ਰਾਸ ਜੋ ਜਾਂਤਰ ਬਤਨ ਮੰਤ ਨਾਮ ਨਾਮ ਸਮਾਨੇ ਉਠਤ ਬੈਠ ਸੁਭਤ ਨਾਮ ਕਹ ਨਾਨਕ ਜਨ ਕਾ ਸਤਿਕਾਮ ਬੋਲਾ ਹੋ ਜਾਹ ਜਿਹ ਬਾਦ ਨਾਤ ਪ੍ਰਭ ਆਪਣਾ ਜਨ ਕੀ ਨਿੰਦਾਦ ਕਰਹਿ ਭਗਤ ਆਤਮ ਕਾ ਚਾਹ ਪ੍ਰਭ ਆਪਣੇ ਸਿੰਘ ਰਹਿ ਸਮਾਇ ਜੋ ਹੋਆ ਹੋਤ ਸੋ ਜਾਨ ਪ੍ਰਭ ਆਪਣੇ ਕਾ ਕੁੰਭ ਛਾਨ ਦਿਸਕ ਮਹਿਮਾ ਕਾਨ ਬਖਾਨ ਦਿਸਕ ਗੁਣ ਕਹੀ ਕਨਾ ਜਾਨ ਆਠ ਪੈਰ ਪ੍ਰਭ ਸੇ ਹਜੂਰੇ ਕਹ ਨਾਨਕ ਸੇ ਜਨ ਪੂਰੇ ਮਾਤ ਮੇਰੇ ਤਿਨ ਕਿਓਟ ਦਿਹ ਮੰਤਨ ਆਪਣਾ ਤਿਨ ਜਨ ਦਿਹ ਜਿਨ ਜਨ ਆਪਣਾ ਪ੍ਰਭੁ ਸਦ ਸੋ ਜਾਨ ਸਰਥੋ ਕਾ ਦਾਤਾ ਤਿਸ ਕੀ ਸਰਨ ਸਰ ਸੁਖ ਪਾਵੈ ਤਿਸ ਕੈ ਦਰਸ ਸਪਾ ਮੇਟਾਵੈ ਔਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸਿਵਾ ਲਾਗ ਅਵਨ ਜਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਾ ਹੋ ਸਾਧ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਵਸਪਤੀ ਸਤਿਗੁਰ ਸਿੱਖ ਕਰਾ ਵਰਤ ਪਾਰ ਸੇਵਕਾ ਗੁਰ ਸਦਾ ਦਇਆਲ ਸਿੱਖ ਕੀ ਗੌਰ ਦੁਰਮਤ ਮਰ ਹਿਰੈ।

ਗੁਰਬਚਨ ਹਰ ਨਾਮ ਉਚਰੈ ਸਤਿਗੁਰ ਸਿੱਖ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਦਿਆਟੈ ਸਤਿਗੁਰ ਸਿੱਖ ਨਾਮ ਦਾਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖ ਹਰਿ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਾਉ ਜੀ ਅਨਾਜ ਸੰਭਾਰੈ ਗੁਰ ਕੈ ਗ੍ਰਿਹ ਸੇਵਕ ਜੋ ਰਹਿ ਗੁਰ ਕੀ ਆਗਮਨ ਮਹਿ ਸਹਿ।

ਸਾਹਿਬ ਸੁਆਮੀ ਆਪਣੀ ਕਿਰਪਾ ਜੀ ਸਾਹਿਬ ਕਰੀਏ ਨਾਨਕ ਸੋ ਸੇਵਕ ਗੁਰ ਕੀ ਮਾਤਰੀ ਵੀ ਸ ਬਿਸਵੇ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਣਾ ਸੋ ਸਾਧੁ ਗੁਰ ਜਿਸ ਰਿਦ ਹਰ ਨਾਉ ਅਨਕਬੈਰ ਗੁਰ ਕਾ ਬਲ ਜਾਊ ਸਰਵਨ ਧਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਜੀ ਕਹਿ ਆਵ ਨਹਿ ਕਹ ਪਰਮ ਸਹਿ ਸੋ ਸਿਆਨ ਪਲਾਇਆ ਨਾ ਜਾਈਆ ਨਨ ਕਹਿ ਗੁਰਬੁੜ ਪਾਗੀ ਪਾਈਆ ਸਫਲ ਦਰਸ਼ਨ ਪੀਖਤ ਪਨੀਤ ਪਰ ਸਤ ਚਰਨ ਗਾਤ ਨਿਰਮਲ ਰੀਤ ਪੇੜ ਸੰਗ ਰਾਮ ਗੁਰ ਰਵਿ ਪਾਰ ਬ੍ਰਹਮ ਕੀ ਦਰ ਕਹ ਕਵਿ ਸੁਨ ਕਰ ਬਚਨ ਕਰਨ ਆਗ ਹਨੇ ਮਨ ਸੰਦੁਖ ਆਤਮ ਪਤੀਆ ਨੇ ਪੂਰਾ ਗੁਰਾ ਕੇ ਆਉ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੀ ਕਵਿ ਸੰਤ ਗੁਣ ਬੇਅੰਤ ਕੀਮਤ ਨਿ ਪਾਏ ਨਾਨਕ ਜਿਹ ਪਾਵਤ ਹਲੈ ਮਿਲਾਇ ਜਿਹ ਵਾਈ ਕੋਸਤ ਤਨਿਕ ਸਾਧ ਪੁਰਖ ਪੂਰਨ ਬਵੀਕ ਕਹ ਗੁਰ ਨਾ ਬਹੁਤ ਪ੍ਰਾਣੀ ਅਗਮ ਗੋਚਰ ਪਰਮ ਨਿਰਵਾਣੀ ਨਿਰਾਹ ਨਿਰਵੈਰ ਸੁਖਦਾਇਤਾ ਕੀ ਕੀਮਤ ਕਿਨੈ ਨਾ ਪਾਏ ਅਨਕ ਭਗਤ ਬੰਧਨ ਨਿਯਤ ਕਰ ਹੈ ਚਰਨ ਕਮਲ ਅਰਦਾਸ ਸਿਮਰੈ ਸਤਿ ਬਲਹਾਰਿ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਸਪ੍ਰਭ ਜਪ ਨੇਹ ਹੁਹਾਰਾ ਸੁ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅਮਰ ਸੋਹੇ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੀ ਗੁਣਤਾ ਸੁਆਠ ਪਹਿਰ ਹਰ ਕਾ ਨਾਮ ਦੀ ਸੱਚ ਵਧੀ ਸੇਵਕ ਦੀ ਮੋਹ ਮਾਇਆ ਕਸੰਗ ਨਾਲੀ ਮਨ ਮਾਰਾ ਕਹਿ ਹਰ ਹਰੀ ਕਾਂਧ ਕਰ ਦੀਪਕ ਪ੍ਰਕਾਸ਼ ਨਾਨਕ ਕਰ ਮੋਹ ਦੁੱਖ ਤਹਿ ਦਿਨਾਸੀ ਤਬ ਤੁਮਾਏ ਠਾਂਡ ਵਰ ਦਯਾਂਤ ਪੈ ਦੁਖ ਨਾਠਿ ਪਾਏ ਜਨ ਮਨ ਕੇ ਮਿਟਿਆ ਦੇਸੇ ਸਾਧੁ ਕੇ ਪੂਰਨ ਉਪਦੇਸੇ ਪਾ ਚੁਕਾ ਨਿਰਪਾਉ ਹੋਏ ਬਸ ਸਗਲ ਵਿਆਦ ਮਨ ਦੇਖੈ ਨਸੇ ਜਿਸ ਕਾ ਸਾਧ ਤਿਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਪ੍ਰਭ ਕਵਨ ਸੰਦਨਕ ਹਰ ਹਰ ਜਸ ਰਵ ਨਿਰਗੁਣਾਵ ਸਰਗੁਣ ਪੀਓਹੇ ਕਲਾ ਤਾਰ ਜਨ ਸਕਦੇ ਮੋਹੇ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕਿਵਿੰਦਿਆ ਵੀ ਪਾਏ ਹਰ ਬਿੰਦੂ ਜਾ ਨਾਹੀਂ ਕੋਈ ਸਰਵੰਦਰ ਅੰਦਰੀ ਕਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧਕ ਸੰਗ ਰਾਜ ਰਚਨਾ ਆਪਣੀ ਕਲ ਧਾਰੀ ਅਨਕਬਾਰ ਨਾਨਕ ਬਲ ਹਰਿ ਸਰੂਪ ਸਾਥ ਨਾ ਤਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਮ ਨਾਨਕ ਅਨੁਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੇ ਉਪਾਵ ਸਮੀਤ ਵਿਸਾਰ ਚਰਨ ਕਮਲ ਰਿਤਮ ਹੁਰਤਾਰ ਕਰਨ ਕਾਰਨ ਸੁਪਰ ਸਮਰਾਥ ਦ੍ਰਿੜ ਕਰ ਗਹੁ ਨਾਮ ਹਰਵਾਥਿ ਤਨ ਸੰਚ ਹੋ ਵਹ ਭਗਵੰਤ

ਸੁਖ ਸਾਧੁ ਸੰਗ ਪ੍ਰੀਤ ਜਿਸ ਸੂਬਹ ਕਉ ਕਰਹਿ ਭਰੀ ਕਰਣੀ ਸਾ ਸੂਬਹ ਪਜ ਹਰਿ ਕੀ ਸਰਣ ਅਨ ਕਿਉ ਪਾਵੀ ਰੂਪ ਨ ਜਾਏ ਰੁਕ ਮਿਟ ਹਰ ਅਵਖਿਤ ਲਾਇ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨ ਦਰਗ ਪ੍ਰਵਾਨ ਮਨ ਪ੍ਰਬੋਧ ਹਰਿ ਕਾ ਨਾਇ ਦੇਹ ਦੇਹ ਦਾਵਦਾ ਬੈਠਾਈ ਤਾ ਕਉ ਬਿਘਨ ਨ ਲਾਗਕ ਵਿਜਾ ਕਰਦਾ ਬਸ ਹਰ ਸੋਇ ਕਲਤਾ ਦੀ ਠੰਡ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਹਿ ਪੂਰਨ ਹੋਇਆ ਸੁਭਗਤ ਪਾਇਆ ਤੁਮ ਪ੍ਰਗਾਹ ਤੇ ਉਤਕਾਰ ਜਾਇ ਬਸ ਅਮਰਾਸੀ ਬਹੁ ਨਾਨਕ ਕਾਟੀ ਜਮ ਫਸੀ ਤਦ ਵਿਚਾਰ ਕਹੈ ਜਨ ਸਾਚਾ ਜਨਮ ਮਰ ਸੁਖਾ ਚੁਕਾ ਚਾਹ ਆਵਾਗਮਨ ਮਿਟੈ ਪ੍ਰਭ ਸਿਵਾ ਤਿਆਗ ਸਰਮ ਕਰ ਦੇਵ ਇਉ ਰਤਨ ਜਨਮ ਕਹੁ ਯੋਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਕਿਉ ਪਾਵਨ ਛੂਟਨ ਆਰੀ ਸਿਮਰ ਸਾਧ ਵੇਦ ਵਿਚਾਰ ਹਰ ਕੀ ਭਗਤ ਕਰਹੁ ਮਨ ਲਾਇ ਮਨ ਬੰਛਤ ਨਾਨਕ ਫਲ ਪਾਈ ਸੰਗ ਨ ਚਾਰ ਸੋ ਤੇਰਾ ਤਨਾ ਤੁਮ ਕਹਿ ਲਪਟਾਵੇ ਹਮ ਮੂਰਖ ਮਾਰਾ ਸਤਮੀਤ ਪਟਾਮ ਪਰ ਬੰਤਾਇ ਅੰਤੇ ਕਹ ਹੋ ਤੁਮ ਕਵਨ ਸਨਾਥਾ ਰਾਜ ਰੰਗਮਾਇ ਵਿਸਤਾਰ ਅੰਤੇ ਕਹ ਹੋ ਕਵਨ ਛੁਟਕਾਰਾ ਸਹ ਤੀਰਾਸ ਆਸ ਹਸਤੀ ਰਥ ਅਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿੰਦੀ ਅਤਿ ਬੁਝਾ ਨਾ ਬੇਗਾ ਨਾ ਵਿਸਾ ਨਾਨਕ ਪੁਛਤਾ ਨਾ ਗੁਰੂ ਕੀ ਮਾਇ ਤੂੰ ਲਿਖ ਇਆ ਨੇ ਭਗਤ ਬਿਨਾ ਬਹਡੂ ਬੇਸਿਆ ਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਤੁਮਾਰੋ ਚੀਤ ਚਰਨ ਕਮਲ ਰਾਖ ਮਨ ਵਾਹਿ ਜਨਮ ਜਨ ਕੇ ਗਿਰ ਵਿਖ ਜਾਹਿ ਆਪ ਜਪ ਹੋ ਅਵਰਾ ਨਾਮ ਜਪਾਇ ਬਹ ਸੁਨਤ ਕਹਿਤ ਰਹਿਤ ਗਦ ਪਾਇ ਬਹ ਸਾਰ ਭੂਤ ਸਤ ਹਰਿ ਕੋ ਨਾਉ ਸਹਿ ਸੁਭਾਇ ਨਾਨਕ ਗੁਣ ਗਾਉ ਗੁਣ ਗਾਵਤ ਤਿਰੀ ਉਤਰ ਸਮੈਲ ਬਿਨਸ ਜਾ ਹਉ ਮੈਂ ਬਿਖ ਪੈਲ ਹੋਹੀ ਅਚਿੰਤ ਬਸ ਸੁਖ ਨਾ

ਕੇ ਗੁਣ ਗਾਇ ਅਨਕ ਰਾਜ ਭੋਗ ਬੜੇ ਆਏ ਹਰਿ ਕੇ ਨਾਮ ਕੀ ਕਥਾ ਮਨ ਪਾਈ ਵਾ ਭੋਜਨ ਕਾ ਪ੍ਰਸੰਗੀਤ ਰਸਨਾ ਜਾਪਦੀ ਹਰਿ ਹਰਿ ਨੀਤ ਭਲੀ ਸੋ ਕਰਣੀ ਸੋ ਵੈ ਧਨਵੰਤ ਹਿਰਦਾ ਬਸੇ ਪੂਰਨ ਕੁਰਮੰਤ ਸਾਧ ਸੰਗ ਪ੍ਰਭ ਦੀ ਹੁਨਵਾਇ ਸਰਵ ਸੁਖਨਾ ਅਨੁਪ੍ਰਗਾ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਭੀ ਫਿਰ ਜਾ ਅਸ਼ਟਪਦੀ ਜਬ ਅਕਾਰਿ ਹੁਕਸ਼ਨ ਦ੍ਰਿਸ਼ਟੀ ਤਾ ਪਾਪੁਨ ਤਬ ਕਹਿਤੀ ਉਤਾ ਜਬ ਤਾਰੀ ਆਪਨ ਸੁਨ ਸਮਾਧ ਤਾ ਬੈਰ ਵਿਰੋਧ ਕਿਸ ਸੰਕੁਮਾਤ ਜਬ ਇਸ ਕਬਰਨ ਚਿਹਨ ਨਾ ਜਾਪਤ ਤਬ ਹਰਿ ਸੋਗ ਕਹ ਕਿਸੈ ਵਿਆਪਤ ਜਬ ਆਪਨ ਆਪ ਅਪਾਰ ਪ੍ਰਮਤਾ ਮੂਹ ਕਹ ਕਿਸੋਦ ਪਰਮ ਆਪਨ ਖੀਰਾ ਵਰਤੀ ਜਾ ਨਾਨਕ ਕਰਨਿਆ ਨਾ ਦੂਜਾ ਜਬ ਹੋਦ ਪ੍ਰਭ ਕੇਵਲ ਤਨੀ ਤਬ ਬੰਧ ਮੁਕਤ ਕਹ ਕਿਸਕੋ ਕਹਨੇ ਜਾਵੀ ਕਹ ਹਰ ਕੁਮ ਅਪਾਰ ਤਬ ਨਰਕ ਸੁਰਗ ਕਹੋ ਕਹ ਨਿਆ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਕਤ ਕਹੋ ਕਿਤ ਠਾਈ

ਤਿਉ ਪਾਇਆ ਆਪਣਾ ਪਾਣ ਲੈ ਸਮਾਈ। ਤੁਮ ਦੇ ਬਿਨ ਨਹੀਂ ਕਿਛੁ ਹੋਇਆ ਆਪਣ ਸੂਤ, ਸਭ ਜਗਤ ਪੁਰੇ ਜਾ ਕੁਪਰਾ ਜੀਵਾ ਬੁਝਾਇ ਸਜਨਾ, ਸੁਭਿ ਜਨ ਪਾਇ ਸੂ ਸਮਦਰਸੀ ਤਤ ਕਵੀਤਾ ਨਾਨਕ, ਸਰਬ ਸ੍ਰੇਸ਼ਟ ਕਾ ਜੀਤਾ ਜੀ ਅਜੰਤਰ ਸਭ ਤਾ ਕਹਾਤ, ਦੀਨ ਦਇਆਲ ਅਨਾਥ ਕੁਨਾਥ, ਜਿਸ ਰਾਖਤ ਕੋਈ ਨਾ ਮਾਰ, ਸੋ ਮੁਆ ਜਹ ਮਨ ਹੁ ਵਿਸਾਰਤ, ਹਿਤਾਜ ਅਵਰ ਕਹਾਂ ਕੋ ਜਾਇ, ਸਭ ਸ੍ਰੀ ਕ ਨਿਰੰਜਨ ਰਾਇ, ਜੀ ਕੀ ਜੁਗਤ ਜਾ ਕੇ ਸਭ ਹਾਥ, ਅੰਤਰ ਬਾਹਰ ਜਾਨਹੁ ਸਾਥ, ਗੁਣ ਨਿਧਾਨ ਬੇਅੰਤ ਉਪਾਰ, ਨਾਨਕ ਦਾ ਸਦਬਰ ਹਰ ਪੂਰਨ ਪੂਰੇ ਹਿ ਦਇਆਲ, ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਤਰ ਜਾਮੀ ਰਹਿਉ ਵਿਆਪ, ਪ੍ਰਾਤ ਪਾਲਿਆ ਜੀਵਨ ਬਹਾਤ, ਜੋ ਜੋ ਰਚਿਉ ਸੋ ਤਿਸ ਹਿਤਿਆਤ, ਜਿਸ ਪਰਤ ਹਲੈ ਮਿਲਾਈ, ਭਗਤ ਕਰਿ ਹਰਿ ਕੀ ਗੁਣ ਗਾਇ, ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨ ਨਾਨਕ ਖਜਾਨਿਆ, ਜਨ ਰਾਖ ਹਰੀ ਕਹਿਨਾਇ, ਤਿਸ ਗਿਆਸ ਨ ਬਿਰਥੀ ਜਾਈ, ਸੇਵਕ ਸੇਵਾ ਬਨਾਇ ਕੰਬੂਜ, ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈ ਰੰਧਨ, ਪੂਜਾ ਗੁਰ ਕੇ ਪੈਰ, ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਾਰ ਪ੍ਰਭ ਆਪ ਹਮੇਲੇ, ਸਾਧ ਸੰਗ ਮਿਲ ਕਰ ਆਨੰਦ, ਗੁਣ ਗਾਇਬ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰ ਵਿਚਾਰ, ਦੁਰਲਭ ਦੇਹ ਕਾ ਕਰ ਉਧਾਰ, ਅੰਮ੍ਰਿਤ ਬਚਨ ਹਰਿ ਕੇ ਗੁਣ ਗਾਉ, ਪ੍ਰਾਣ ਤਰਨ ਕਹਿ ਸਵਾਵ ਆਠ ਪਹਿਰ, ਪ੍ਰਭ ਈਖ ਨੇਰਾ ਮਿਟਿਆ ਗਿਆਨ ਬਿਨਸੈ, ਅੰਧੇਰਾ ਸਨ ਉਪਦੇਹ ਹਿਰਦਾ ਵਸਾਵ, ਮਨ ਛੇ ਨਾਨਕ ਪਾਵ, ਹਲਤ ਪਲਤ ਦੋਇ ਲਿਹੁ ਸਵਾਰ, ਰਾਮ ਨਾਮ ਅੰਤਰ ਵਰਤਾਰ, ਪੂਰੇ ਗੁਰਕ ਪੂਰੀ ਦੀਖਿਆ, ਜਿਸ ਮਨ ਬਹਤ ਸਾਜ ਪ੍ਰੀਖਿਆ, ਮੰਤਰ ਨਾਮ ਜਪ ਹਰਿ ਬਲਾਈ, ਦੁਖ ਦਰਦ ਮਨ ਤੇ ਉਪਾਉ ਜਾਈ, ਸਚ ਵਾ ਪਾਰ ਕਰਹੁ ਵਾ ਪਾਰੀ, ਦਰਗਨ ਵਹਿ ਕੀ ਤੁਮਾਰੀ, ਕਾਟੀ ਕਰਖੁ ਮਨ ਵਾਹ, ਨਾਨਕ ਬਹਰ ਨ ਆਵਹਿ, ਜਾਹਿ ਦਿਖਦੇ ਦੂਰ, ਕਹਾਂ ਕੋ ਜਾਇ ਉਬਰਾ ਰਖਣ ਹਰ ਧਿਆਈ, ਨਿਰਪਾਉ ਜਪੈ ਸਗਲ ਪਾਉ ਮਿਟੈ, ਪ੍ਰਭ ਕਿਰਪਾ ਦੇ ਪ੍ਰਾਣੀ ਛੁਟੈ, ਪ੍ਰਭ ਰਾਖਿ ਦਹ ਨਾਹੀਂ ਦੂਖ, ਨਾਮ ਜਪਤ ਮਨ ਉਬਤ ਸੁਖ ਚਿੰਤਾ ਜਾਈ, ਮਿਟੈ ਅਹੰਕਾਰ ਦਿਸ ਜਨ ਕੁਕੇ ਨਾ ਪਹੁੰਚਨਾਰ, ਸਿਰ ਉਪਰ ਠਾਠਾ ਗੁਰਸੂਰਾ, ਨਾਨਕ ਤਾਗ ਕਾਰਜ ਪੂਰਾ, ਮਾਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੀਖਤਾ ਉਤਰਤ ਸ੍ਰੇਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਾਰੂਪ, ਧਨ ਸੀਵਾ ਸਿਵਕ ਪ੍ਰਵਾਨ, ਅੰਤਰ ਜਮ ਪੁਰਖ ਪ੍ਰਧਾਨ, ਜਿਸ ਮਨ ਬਸਾ ਸੋਧ ਨਿਹਾਲ, ਤਾਕ ਨਿਕਟ ਨਾਵਦ ਕਾਲ, ਅਮਰ ਪਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰਿ ਧਿਆਇਆ, ਸਲੋਕ ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਵਿਨਾਸ਼, ਹਰਿ ਕਿਰਪਾ ਤੇ ਸੰਤ ਪੇਟਿਆ, ਨਾਨਕ ਮਨ ਪ੍ਰਕਾਸ਼ ਅਸ਼ਟਪਦੀ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਲਾ ਕਾ ਮੀਠਾ, ਸਗਲ ਸਿਮਗਰੀ ਰਸਕਟ ਮਾਹਨ, ਕਰੰਗ ਨਾਨਾ ਦ੍ਰਿਸ਼ਟਾ, ਹਿ ਨਾਮ ਨਿਰਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹ ਮੈਸ ਕਬਿਸਰਾਮ, ਸੁਨ ਸਮਾਦ ਅਨਹਤ ਤਹਨਾਦ, ਕਹਿ ਨਾ ਜਾਈ ਆਚਰਜ ਸਮਾਦ, ਤਿੰਦੀ ਖੈ ਸਭ ਦਿਖਾਈ, ਨਾਨਕ ਦੇਹਾਂ ਸੋਝੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਤਰਨ ਮਾਹੀ ਆਕਾਸ ਪਾਇ, ਆਰ ਸਰਵਲੂਕ ਪੂਰਨ ਪ੍ਰਤ ਪਾਲ, ਬੰਤਨ ਪਰਬਤ ਹੈ ਪਾਰ, ਬ੍ਰਹਮ ਜੈਸੀ ਅਗਤ ਸਕਰਮ, ਪਾਵਣ ਪਾਣੀ ਬੈਸੰਤਰ ਮਾਹੀ, ਚਾਰ ਕੁੰਟ ਦਹਿ ਦਿਸੀ ਸਮਾਹੀ, ਦਿਸ ਦੀ ਪਿੰਡ ਨਹੀਂ ਕੋਠਾ, ਗੁਰਪ੍ਰਸਾਦ ਨਾਨਕ ਸੁਖ ਪਾਵ, ਬੀਤ ਪ੍ਰਾਣ ਸਿਮਰਤ ਮੈਂ ਦੀਕ ਸਸੀ, ਅਰ ਸੂਰ ਨਖਿਆ ਧਰਮ ਹੈ, ਇਕ ਬਾਣੀ ਪ੍ਰਭ ਕੀ ਸਭ ਕੋ ਬੋਲਿਆ, ਡੋਲ ਨ ਕਬ ਡੋਲਾ, ਸਰਬ ਕਲਾਕਾਰ ਖੇਲਾ ਖੇਲ, ਮੋਲ ਨ ਪਾਈਆ ਗੁਣ ਹੈ ਅਮੋਲ।

ਧਰਮ ਸੰਤ ਜਨਾ ਸੁਨਿਹ ਸੋ ਬਚਨ ਸਰਬਵਿਆਪੀ ਰਾਮ ਸੰਗ ਰਚਨ ਜਿਨ ਜਾਤਾਤ ਗਿਹ ਰਹਿਤ ਸਤਿ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨ ਕਰਨ ਕਰਮ ਨਾਰ ਪ੍ਰਭ ਜਾਣੇ ਅੰਤਰ ਬਸੇ ਬਾਹਰ ਵੀ ਉਹੀ।

ਲਿਖੇ ਗੁਣ ਗਾਵੋ ਅਸ਼ਟਪਦੀ। ਪੂਰੇ ਗੁਰ ਕਾ ਸੁਨੇ ਉਪਦੇਸ਼ ਪਾਰ ਬ੍ਰਹਮ ਨਿਗਰ ਕਰ ਪੀਖ ਸਾਸ ਸਾ ਸਿਮਰਾ ਗੋਬਿੰਦ। ਮਨ ਅੰਤਰ ਕੀ ਉਤਰਾ ਚਿੰਦ ਆਸ ਅਨਿਤ ਤਿਆਗ ਹੁਤਰੰਗ ਸੰਤ ਜਨ ਕੇ ਤੂਰ ਮਨ ਮੰਗਾ ਛੋੜ ਬੀਨਦੀ ਕਰ ਹੋ ਸਾਧ ਸੰਗ ਅਗਨ ਸਾਗਰ ਤਰ ਹੋ ਹਰ ਤਨ ਕੀ ਪਰਲੇ ਹੋ ਭੰਡਾਰ। ਨਾਨਕ ਗੁਰੂ ਪੂਰੇ ਨਮਸਕਾਰ।

ਪਾਸਾ ਸੋਤਨੇ ਦਾਨ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੀ ਊਚ ਪਾਏ ਅਸਥਾਨ ਬਹਾਨਾ ਹੋਇਆ ਵੰਜਨ ਹਰ ਤਨ ਖਾਟ ਚਲਾ ਜਾਂ ਸੋਏ ਨਾਨਕ ਜਿਸ ਪ੍ਰਾਪਤ ਹੋਈ ਕਿਵ ਸਾ ਤ੍ਰਿਧ ਨਵ ਨਿਦ ਬੋਧ ਗਿਆਨ ਸਰਵਤਹ ਸਿਧ ਵਿਦਿਆ ਤਪ ਯੋਗ ਪ੍ਰਾਪਤ ਗਿਆਨ ਗਿਆਨ ਸ੍ਰੇਸ਼ਟ ਉਤਮ ਸਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕਮ ਵੱਧ ਸਕਲ ਦੇਵਤਾ ਸੁੰਦਰ ਚਤੁਰਤਾ ਦਾ ਪਵੀਤਾ ਸਮਦਰ ਸੀ ਏਕ ਦ੍ਰਿਸ਼ਟੀਤਾ ਇਹ ਫਲ ਤਿਸ ਜਾਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਵਚਨ ਮਨ ਸੁਣੇ

सुख हटल गुर सेवी।

ਜੀ ਕੀ ਫਤਿਹ। ਤਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ।

ਪ੍ਰਸਾਦ ਜਪਨ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀਅ ਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ, ਹੁਕਮੇ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪ੍ਰਵਾਹ। ਸਾਚਾ ਸਾਹਿਬ ਸਾਜ ਨਾਏ ਭਾਖੇ।

ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਈਵੈ ਜਾਣੀਐ ਸਭ ਆਪੇ ਸਚੈ।

ਜਾਣਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ ਜੇ ਤੀ ਸਿਰਠ ਉਪਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲਾ ਸਭ ਕੋਏ ਚੰਗਾ ਨਾਵ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਐ ਸਿੱਧ ਪੀਰ ਸੁਰਨਾਥ ਸੁਣਿਐ ਧਰਤ ਧਵਲ ਆਕਾਸ਼ ਸੁਣਿਐ ਦੀਪ ਲੋ ਪਾਤਾਲ ਸੁਣਿਐ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਹਿ ਅਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਹ ਲਾਹਣ ਮੰਦ ਸੁਣਿਆ ਜੁਗ ਜੁਗਤ ਤਨ ਭੀਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ

ਹਾਰ ਭਰੀਐ ਹੱਥ ਪੈ ਤਨ ਦੇਹ ਪਾਣੀ ਧੋਤਾ ਉਤਰ ਸੁਖੇਹ ਮੂਤ ਪ੍ਰੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ

ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉੱਤੀ ਮਾਹੁ ਕਵਣ, ਜਿਤ ਹੁਆ ਆਕਾਰ, ਵੇਲ ਨ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ ਵਖਤ।

ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪ ਪਾਉ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲਖੁ ਆਗਾਸਾ ਆਗਾਸੁ ਊੜਕ ਊੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਸ ਠਾਰੈ ਕਹਿਣ ਕਿਤੇ ਬਾਸ।

ਨਦੀਆਂ ਤੈ ਵਾਹ ਵਹਿ ਸਮੁੰਦ ਨਾ ਜਾਣੀਆਂ ਹੈ। ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਰ ਨਾ ਹੋਵਨੇ ਜੇ ਤਿਸ ਮਨਹੂ ਨਾ ਵੀਸ ਰਹਿ ਅੰਤ ਨ ਸਿਫਤੀ ਕਹਿਣ।

ਦਾ ਸੰਤੋਖ ਸਰਮਪਦ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸਯਾ ਦੇਸ ਆਦ ਅਨੀਨ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼।

ਤੈ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀ।

ਭੁਜੰਗ ਪ੍ਰਿਆਦ ਛੰਦਨ ਨਮਸਤੁੰ ਅਕਾਲੇ ਨਮਸਤੁੰ ਕਿਰਪਾਲੇ ਨਮਸਤੁੰ ਅਰੂਪੇ ਨਮਸਤੁੰ ਅਨੂਪੇ ਨਮਸਤੁੰ ਅਭੇਖੇ ਨਮਸਤੁੰ ਅਲੇਖੇ ਨਮਸਤੁੰ ਅਕਾਏ ਨਮਸਤੁੰ ਅਜਾਏ ਨਮਸਤੁੰ ਅਗੰਜੇ ਨਮਸਤੁੰ ਅਪੰਜੇ ਨਮਸਤੁੰ ਅਨਾਮੇ ਨਮਸਤੁੰ ਅਠਾਮੇ ਨਮਸਤੁੰ ਅਕਰਮੰ ਨਮਸਤੁੰ ਅਧਰਮ।

ਇੱਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਦ ਛਾਂਦਮ ਨਮੋ ਸਰਵਾਨੇ ਸਮਸਤਿਨ ਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮ

ਬਾਅਦ ਬਾਧੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇਕ ਲੰਕੀ ਸਰੂਪੇ ਨਮ ਰਾਜ ਰਾਜੇਸ਼ਵਰੰ ਪਰਮ ਰੂਪੇ ਨਮ ਯੁਗ ਯੋਗੇਸ਼ਵਰੰ ਪਰਮ ਸਿੱਧੇ ਨਮ ਰਾਜ ਰਾਜੇਸ਼ਵਰੰ ਪਰਮ ਵਿਰੁੱਧੇ ਨਮ ਸ਼ਸਤ੍ਰਪਾਣੇ ਨਮ ਅਸਤ੍ਰਮਾਣੇ ਨਮ ਪਰਮ ਗਿਆਤਾ ਨਮ ਲੋਕ ਮਾਤਾ ਭਿਖੀ ਭਰਮੀ ਭੋਗੀ ਭੁਗ

ਨਮਸਤੰ ਇਸਨਾਨੰ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਤਿਦਾਨੰਦ ਸਰਵੰ ਪੂਰਨਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ

ਭੁਜੰਗ ਪ੍ਰਿਆਦ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨੋ ਸਰਵਾਨੇ ਸਮਸਤਿ ਨਿਧਾਨੇ ਨਮਸਤੂ ਨਰਨਾਥੇ ਨਮਸਤੂ ਪ੍ਰਮਾਥੇ ਨਮਸਤੂ ਅਗੰਜੇ ਨਮਸਤੂ ਅਪੰਜੇ ਨਮਸਤੂ ਅਕਾਲੇ ਨਮਸਤੂ ਅਪਾਲੇ ਨੋ ਸਰਵਦੇਸੇ ਨੋ ਸਰਵਭੇਸੇ।

ਭੁਜੰਗ ਪ੍ਰਿਆਦਿ ਛੰਦ ਚਤੁਰ ਜਗਰ ਕਰਤਾ ਚਤੁਰ ਜਗਰ ਹਰਤਾ ਚਤੁਰ ਜਗਰ ਦਾਨੇ ਚਤੁਰ ਜਗਰ ਦਾਨੇ ਚਤੁਰ ਜਗਰ ਵਰਤੀ ਚਤੁਰ ਜਗਰ ਭਰਤੀ ਚਤੁਰ ਜਗਰ ਪਾਲੇ ਚਤੁਰ ਜਗਰ ਕਾਲੇ ਚਤੁਰ ਜਗਰ ਪਾਸੇ ਚਤੁਰ ਜਗਰ ਵਾਸੇ ਚਤੁਰ ਜਗਰ ਮਾਨਿਆ ਚਤੁਰ ਜਗਰ ਦਾਨਿਆ ਚਾਜਰੀ ਛੰਦ ਨਾ ਸੁਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਹੇ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਿਥੀ ਸੈ ਅਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦੋ ਤਵੈ ਪ੍ਰਸਾਦ ਕਥ ਤੇ ਕੇ ਅਸ਼ਿ ਦੇਸੈ ਕੇ ਅਭਿਜ ਭੇਸੈ ਕੇ ਅਗੰਜ ਕਰਮੈ ਕੇ ਅਪੰਜ ਭਰਮੈ ਕੇ ਅਭਿਜ ਲੋਕੈ ਕੇ ਅਦਿਤ ਸੋਕੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਨੈ ਕੇ ਰਾਜੰਗ ਪ੍ਰਭਾ ਹੈਗੇ ਧਰਮੰਗ ਤੁਜਾ ਹੈ ਕੇ ਅਸ਼ੋਕ ਵਰਣੈ ਕੇ ਸਰਬ ਅਭਰਣੈ ਕੇ ਜਗਦੰਗ ਕ੍ਰਿਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮੰਗ ਸਰੂਪ ਹੈ ਕੇ ਅਨੁਭਉ ਅਨੁਭਉ ਅਨੂਪ ਹੈ ਕੇ ਆਦਿ ਅਦੀਵ ਹੈ ਕੇ ਆਪ ਅਭੀਵ ਹੈ ਚਿਤਰੰਗ ਵਿਹੀਨ ਹੈ ਕੇ ਕੈ ਅਧੀਨੈ ਕੇ ਰੋਜੀ ਰਜਾ ਕਰਿ ਹਿਮਰੇ ਹਾਕੈ ਕੇ ਪਾਕ ਬੇਐਬ ਹੈ ਕੇ ਗੈਵੁਲ ਗੈਬ ਹੈ ਕੇ ਅਫਵੁਲ ਗੁਨਾਹ ਹੈ ਕੇ ਸ਼ਾਹਾ ਨਸ਼ਾਹ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇਹੰਦ ਹੈ ਕੇ ਰਾਜਗ੍ਰਹੀਮ ਹੈ ਕੇ ਕਰਮੰਗ ਕਰੀਮ ਹੈ ਕੇ ਸਰਵੰਗ ਕਰੀ ਹੈ ਕੇ ਸਰਵੰਗ ਦਲੀ ਹੈ ਕੇ ਸਰਵਤਰ ਮਾਨਿਆ ਕੇ ਸਰਵਤਰ ਦਾਨਿਆ ਕੇ ਸਰਵਤਰ ਗਾਉਣਾ ਕੇ ਸਰਵਤਰ ਭਾਵਨਾ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਰਾਜੈ ਕੇ ਸਰਵਤਰ ਸਾਜੈ ਕੇ ਸਰਵਤਰ ਦੀਨੈ ਕੇ ਸਰਵਤਰ ਲੀਨੈ ਕੇ ਸਰਵਤਰ ਜਾ ਹੋ ਕੇ ਸਰਵਤਰ ਭਾ ਹੋ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਕਾਲੈ ਕੇ ਸਰਵਤਰ ਪਾਲੈ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜੈ ਕੇ ਸਰਵਤਰ ਰਾਜੈ ਕੇ ਸਰਵਤਰ ਸੁਖ ਹੈ ਕੇ ਸਰਵਤਰ ਭੁੱਖ ਹੈ ਕੇ ਸਰਵਤਰ ਤ੍ਰੈਣ ਹੈ ਕੇ ਸਰਵਤਰ ਪ੍ਰਾਣ ਹੈ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਮਾਨਿਆ ਸਦੈਵੰ ਪ੍ਰਧਾਨਿਆ ਕੇ ਸਰਵਤਰ ਜਾਪਿਆ ਕੇ ਸਰਵਤਰ ਥਾਪਿਆ ਕੇ ਸਰਵਤਰ ਭਾਨੈ ਕੇ ਸਰਵਤਰ ਮਾਨੈ ਕੇ ਸਰਵਤਰ ਇੰਦ੍ਰੈ ਕੇ ਸਰਵਤਰ ਚੰਦ੍ਰੈ ਕੇ ਸਰਵੰਗ ਕਲੀਮੈ ਕੇ ਪਰਮੰਗ ਫਹੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨੁ ਰਜੂ ਹੈ ਤਮਾਮੁਲ ਰਜੂ ਹੈ ਮੇਸੁ ਸਲਾਮੈ ਸਲੇਖਤ ਮੁਦਾਮੈ ਗਰੀਬੁਲ ਸਿਕਸਤੈ ਗਰੀਬੁਲ ਪਰਸਤੈ ਬਿਲਿੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮੈ ਰਜੂਹਲ ਨਿਧਾਨੈ ਰੀਫੁਲ ਅਜੀਮੈ ਰਜਾਇਗ ਯਕੀਨੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੂਜੁਲ ਨਿਵਾਜ ਹੈ ਗਰੀਬੁਲ ਖਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਗਧ ਵਿਭੂਤ ਹੈ ਪ੍ਰਭੂਤ ਪ੍ਰਭਾ ਹੈ ਸੁਯੁਗਤ ਸੁਦਾ ਹੈ ਸਦਾਇ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਵਸਾਜ ਹੈ ਸਮਸਤੁ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਮ ਆਦਿ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੁਣ ਤ੍ਰਿਪਾਦੇ ਅਗੰਜੇ ਅਗਾਧ ਹੈ ਸੁਭੰਗ ਸਰਵਭਾਗਿ ਸੁਸਰਭਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਛਿਜ ਹੈ ਅਛੂਤ ਹੈ ਨਰਕੰਗ ਪ੍ਰਣਾਸ ਹੈ ਪ੍ਰਿਥਿਵਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵ ਸਦਾ ਹੈ ਵਿਭੁਗਤ ਸਰੂਪ ਹੈ ਪਰ ਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ

ਦਾਸ ਹੈ ਉਦਾਸ ਹੈ ਧੰਦ ਹੈ ਉਬੰਧ ਹੈ ਅਭਗਤ ਹੈ ਬਿਰਗਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਦਿਖ ਹੈ ਅਲੇਖ ਹੈ ਭੀਖ ਹੈ ਅਟਾਹ ਹੈ ਅਗਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪੜ ਛੰਦ ਹੂਤਵੈ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੂ

ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ੁਰ ਸਲਾਮ ਹੈ ਇਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨੁਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜ਼ੀ ਦੇ ਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਕਰੀਮੁਲ ਖਰਾਜ ਹੈ ਗਰੀਬੁਲ ਨਿਵਾਜ ਹੈ ਰੀਫੁਲ ਸਿਕਨ ਹੈ ਹਰਾਸੁਲ ਫਿਕਨ ਹੈ ਕਲੰਗੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾਹ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਵੁਲ ਗਵਨ ਹੈ ਹਮੇਸ਼ੁਰ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮੀਸ ਹੈ ਸਮਸਤੁਲ ਅਦੀਸ ਹੈ ਦੇਸੁਲ ਅਲੇਖ ਹੈ ਹਮੇਸ਼ੁਲ ਅਭੇਖ ਹੈ ਜਿਮਨੁ ਜਮਾ ਹੈ ਮਿਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਜੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਵ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਰੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤਵੈ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨਮ ਦਾਮ ਹਰ ਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨ ਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤ੍ਰਿਤ ਧਰ ਧੁਰਾਸ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਵੈ ਪ੍ਰਸਾਦ ਸੋਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਯੁਗ ਜਤੀ ਕੇ ਸੂ ਸੁਰਾਰਦਨ ਸ਼ੁੱਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖੇ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂ ਤੇ ਏਕ ਰੱਤੀ ਬਿਨ ਏਕ ਰੱਤੀ ਕੇ ਮਾਤੇ ਮਤੰਗ ਜਰੇ ਜਰਸੰਗ ਅਨੂ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪੌਣ ਕਗੌਨ ਕੁਜਾਤ ਨਿਵਾਰੇ ਭਾਰੀ ਪੁਜਾਨ ਕੇ ਭੂ ਭਰੇ ਬਿਧਨ ਆਵਦ ਸੀਸਨਾ ਜਾਤ ਵਿਚਾਰੇ ਏ ਤੇ ਭਏ ਤੋ ਕਹਾਂ ਭਏ ਭੂਪਤ ਅੰਤ ਕਉ ਨੰਗ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇ ਦਿਸ਼ਾਨ ਗੁਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ਼੍ਰੀ ਪਦ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸੁਧਾਰੇ ਤੀਰਥ ਨਹਨ ਦਿਆ ਦਮ ਦਾਨ ਸੁਸੰਜਮ ਨੇਮ ਅਨੇਕ ਵਿਸੇਖ ਹੈ ਵੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸੁਭਾਨ ਕੇ ਪੇਖ ਹੈ ਪਾਵਨ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰੱਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸਾਜ ਸੁਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੂਰ ਅਰੀਨ ਮਰੋਰ ਮਵਾਸਨ ਮਾਤੇ ਮਾ ਤੰਗਨ ਮਾਨ ਮਲੈਂਗੇ ਸ੍ਰੀ ਪਦ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤਕ ਜਾਨ ਕੇ ਮਾਨ ਮਲਈਆ ਗਾੜ ਗੜਾਣ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਗਾ ਨੇਕ ਸੁਏਕ ਦਿਵਈਆ ਦਾਨ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵੰਜ ਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਰ ਮੈਂ ਸਭ ਥਾਵ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਰਾਧਵ ਜੋਨ ਤ੍ਰਿਲੋਕੋ ਰਾਜ ਕਰੈਂਗੇ ਕੋੜ ਸੁਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਭਰੈਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਾਤ ਅੰਤ ਫਸੇ ਜਮ ਫਾਸ ਭਰੈਂਗੇ ਜੇ ਨਰ ਸ਼੍ਰੀ ਪਦ ਕੇ ਪ੍ਰਸ ਹੈ ਪਾਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠਿਓ ਬਖ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੂੰ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਿਖਿਓ ਹਰ ਅਵਾਚੀ ਦਿਸ਼ਾ ਮਹਿ ਕਾਹੂ ਪਛਾਹ ਗੁ ਸੀਸ ਨਿਵਾਇਓ ਕਉ ਭੂਤਾਨ ਗੁ ਪੂਜਤ ਹੈ ਪਾਸੋ ਕਉ ਮਿਰਤਾਨ ਕੁ ਪੂਜਨ ਧਾਇਓ

ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਹੀ ਪੀਰ ਪਛਾਨੈ, ਘੜ ਘੜ ਕੇ ਪਟ ਪਟ ਕੀ ਜਾਨੈ। ਜਬਦ ਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੀਤੇ ਬਦਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਦ ਵੇਦ ਭੇਦ ਰਿਆਲਮ।

ਜਾਣਤ, ਮਹਾਂ ਮੂੜ ਕਛ ਭੇਤ ਨ ਜਾਣਤ। ਮਹਾਂਦੇਵ ਕਹੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵੈ। ਆਪ ਆਪਣੀ ਬੁੱਧ ਹੈ ਜੇਤੀ, ਬਰਣਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਸ ਵਿਧ ਸਜਾ

ਰਾਜਾ ਹੋਵੈ ਬੈਠਾ, ਕਹੂੰ ਸਬਟ ਭਇਓ ਸੰਕਰੀ ਕੈਠਾ। ਸਿਗਰੀ ਸ੍ਰਿਸ਼ਟ ਦਿਖਾਇਆ ਚੰਭਵ, ਆ ਜੁਗਾ ਸਰੂਪ ਸਵਯੰ ਭਵ, ਅਬ ਰੱਛਾ ਮੇਰੀ ਤੁਮ ਕਰੋ। ਸਿੱਖ ਉਬਾਰ ਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਗਰ ਮਲੇਸ਼ ਕਰੋ ਰਣਘਾਤਾ। ਜੇ ਅਸਤੋਈ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਤ ਹੋਵੈ ਮਰੇ। ਪੁਰਖ ਜਵਨ ਪਗ ਪਰੇ ਤੇ ਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕਹੁ ਇੱਕ ਬਾਰ ਧਿਆਏ ਹੈ, ਤਾਗੇ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ।

ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾ ਬਣਾਈਆਂ।

ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ। ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਹੀਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ।

ਧਿਆਇਆ ਕਰਮੀ ਸਹਿਜ ਨਾ ਉਪਜਾਵਣ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਕਿਤੇ ਸੰਜਮ ਧੋਤਾ ਜਾ।

ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਅ ਹੋ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸੁਮਾਲੇ।

ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ ਸ਼ਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਗਲ ਸ਼ਬਦ ਮਨ ਵਸ

ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਪਾਵਨ ਪਿੱਤਰ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸਿੰਘ ਜੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਵਿੱਚ ਬੈਠਣ ਦਾ ਮਹਾਰਾਜ ਜੀ ਨੇ ਸਮਾਂ ਬਖਸ਼ਿਸ਼ ਕੀਤਾ ਹੈ। ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ। ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਧਨਾਸਰੀ ਰਾਗ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫਰਮਾਨ ਕਰਦੇ ਹਨ, ਧਨਾਸਰੀ ਮਹੱਲਾ ਚੌ

ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਹਨ, ਆਖਦੇ ਨੇ ਪਰਮਾਤਮਾ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਨੂੰ ਸਮਰੱਥ ਹੈ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ। ਪਾਲੇ ਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ। ਇਹ ਪਰਮਾਤਮਾ ਦੇ ਪਿਆਰਿਆ, ਉਹ ਵਾਹਿਗੁਰੂ ਸਰਬ ਕਲਾ ਸਮਰੱਥ ਹੈ। ਤੇਰੇ ਮਨ ਦੇ ਵਿੱਚ ਕੋਈ ਵੀ ਨੇਕ ਖਿਆਲ ਆਏਗਾ, ਉਹ ਪਰਮਾਤਮਾ ਉਹਨਾਂ ਨੇਕ ਖਿਆਲਾਂ ਨੂੰ ਪੂਰੀਆਂ ਕਰਨਗੇ, ਕਰ ਰਹੇ ਹਨ, ਕਰਦੇ ਰਹਿਣਗੇ ਹਮੇਸ਼ਾ। ਇਹ ਮੰਨਿਆ ਜਾਂਦਾ ਹੈ ਸਵਰਗਾਂ ਦਾ ਰਾਜਾ ਇੰਦਰ, ਉਹਦੇ ਕੋਲ ਇੱਕ ਗਊ ਹੈ ਜਿਹਨੂੰ ਕਾਮਧੇਨ ਕਿਹਾ ਜਾਂਦਾ ਹੈ। ਉਸ ਗਊ ਦੇ ਅੱਗੇ ਜਿਹੜੀ ਇੱਛਾ ਰੱਖੀ ਜਾਂਦੀ ਹੈ ਪੂਰੀਆਂ ਕਰਨ ਨੂੰ ਸਮਰੱਥ ਹੈ, ਪਰ ਉਹ ਕਾਮਧੇਨ ਗਊ ਵੀ ਉਸ ਪਰਮਾਤਮਾ ਦੇ ਵੱਸ ਵਿੱਚ ਹੈ। ਹਰ ਇੱਕ ਇਨਸਾਨ ਇਹ ਚਾਹੁੰਦਾ ਹੈ ਸੁੱਖ ਮਿਲਣ। ਅੱਜ ਤੱਕ ਕਦੇ ਨਹੀਂ ਕਿਸੇ ਨੇ ਕਿਹਾ ਕਿ ਮੇਰੇ ਜੀਵਨ ਦੇ ਵਿੱਚ ਦੁੱਖ ਆ ਜਾਵੇ। ਦੁੱਖ ਹਨ। ਕੱਲ ਦੇ ਹੁਕਮਨਾਮੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਜੇ ਨਾਮ ਨਹੀਂ ਜਪੇਗਾ ਬਹੁਤਾ ਦੁੱਖ ਲੱਗਾ। ਜੁਗ ਚਾਰੇ ਪਰਮਾ ਨਾਮ ਨਹੀਂ ਜਪੇਗਾ ਤੇ ਦੁੱਖਾਂ ਦੇ ਪਹਾੜ ਡਿੱਗਣਗੇ। ਪਰ ਅੱਜ ਦੇ ਹੁਕਮਨਾਮੇ ਵਿੱਚ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਹੈ, ਸਾਰੇ ਸੁੱਖ ਲੈਣਾ ਚਾਹੁੰਦਾ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਸੁੱਖ ਲੈਣਾ ਚਾਹੁੰਦਾ ਹੈ ਫਿਰ ਕੀ ਕਰਿਆ ਕਰ। ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁੱਖ ਪਾਵੈ ਮੇਰੇ। ਜਿਹੜਾ ਪਰਮਾਤਮਾ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਨੂੰ ਸਮਰੱਥ ਹੈ, ਉਸ ਮਾਲਕ ਨੂੰ ਯਾਦ ਕਰਿਆ ਕਰ, ਉਸ ਪਰਮਾਤਮਾ ਨੂੰ ਯਾਦ ਕਰਿਆ ਕਰ, ਉਹਦੀ ਬਾਣੀ ਪੜ੍ਹਿਆ ਕਰ, ਸਿਮਰਨ ਕਰਿਆ ਕਰ, ਸਿਮਰਨ ਦੇ ਵਿੱਚ ਜੁੜਿਆ ਕਰ। ਜਿਹੜੇ ਹਿਰਦੇ ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜਦੇ ਨੇ, ਬਾਣੀ ਪੜ੍ਹਦੇ ਨੇ, ਸਾਰੇ ਸੁੱਖਾਂ ਦੀ ਪ੍ਰਾਪਤੀ ਉਹਨਾਂ ਦੀ ਝੋਲੀ ਵਿੱਚ ਪੈ ਜਾਂਦੀ ਹੈ। ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁੱਖ ਪਾਵੈ ਹੈ ਮੇਰੇ ਮਨ। ਜਪ ਮਨ ਸਤਨਾਮ ਸਦਾ ਸਤਨਾਮ। ਹੇ ਮੇਰੇ ਮਨ, ਉਸ ਪਰਮਾਤਮਾ ਨੂੰ ਜਪ ਜਿਹੜਾ ਸਦਾ ਹੀ ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ। ਜਦੋਂ ਇਹ ਸੰਸਾਰ ਨਹੀਂ ਸੀ ਉਦੋਂ ਵੀ ਪਰਮਾਤਮਾ ਸੀ, ਅੱਜ ਵੀ ਹੈ। ਇੱਕ ਦਿਨ ਐਸਾ ਸਮਾਂ ਆਉਣਾ ਹੈ, ਸੰਸਾਰ ਨਹੀਂ ਹੋਣਾ ਪਰ ਪਰਮਾਤਮਾ ਹੋਣਾ। ਹਾਲਤ ਪਾਲਤ ਮੁੱਖ ਉਜਲ ਹੋਈ ਹੈ, ਨਿੱਤ ਧਿਆਈਏ ਹਰ ਪੁਰਖ ਨਿਰੰਜਨ। ਹਾਲਤ ਪਾਲਤ, ਹਾਲਤ ਕਹਿੰਦੇ ਨੇ ਲੋਕ, ਪਾਲਤ ਕਹਿੰਦੇ ਨੇ ਪਰਲੋਕ। ਉਹ ਪਰਮਾਤਮਾ ਜਦੋਂ ਤੂੰ ਉਸ ਮਾਲਕ ਨੂੰ ਯਾਦ ਕਰੇਗਾ, ਲੋਕ ਅਤੇ ਪਰਲੋਕ ਦੇ ਵਿੱਚ ਤੇਰਾ ਮੁੱਖ ਉਜਲਾ ਹੋ ਜਾਏ। ਪਰ ਕਦੋਂ? ਨਿੱਤ ਧਿਆਈਏ ਹਰ ਪੁਰਖ ਨਿਰੰਜਨਾ, ਹਰ ਰੋਜ਼ ਉਸ ਮਾਲਕ ਨੂੰ ਯਾਦ ਕਰਨਾ ਪਏ।

ਉਪਾਧ ਦਾ ਅਰਥ ਹੈ ਝਗੜੇ ਬਖੇੜੇ ਸਾਰੇ। ਪਾਤਸ਼ਾਹ ਕਹਿੰਦੇ ਨੇ ਜਿਸ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਹੋਣ ਲੱਗ ਜਾਂਦੀ ਹੈ, ਜਿਹੜਾ ਹਿਰਦਾ ਉਸ ਮਾਲਕ ਦੀ ਬਾਣੀ ਦਾ ਸਿਮਰਨ ਕਰਨ ਲੱਗ ਜਾਂਦਾ ਹੈ, ਉਸ ਹਿਰਦੇ ਵਿੱਚੋਂ ਸਾਰੇ ਝਗੜੇ ਬਖੇੜੇ ਦੂਰ ਹੋ ਜਾਂਦੇ ਨੇ, ਭਾਵ ਮਨ ਇਕਾਗਰ ਹੋ ਜਾਂਦਾ ਹੈ। ਔਰ ਵੱਡ ਭਾਗੀ ਹਰ ਜਪਣਾ, ਤੇ ਉਹ ਹਿਰਦੇ ਵੱਡਿਆਂ ਭਾਗਾਂ ਵਾਲੇ ਹਨ ਕਿਹੜੇ, ਜਿਹੜੇ ਹਰੀ ਨੂੰ ਜਪਦੇ ਹਨ।

ਦਾਸ ਮਹਾਰਾਜ ਫੁਰਮਾਨ ਕਰਦੇ ਨੇ ਕਿ ਗੁਰੂ ਨੇ ਇਹ ਬਖਸ਼ਿਸ਼ ਕਰ ਦਿੱਤੀ ਹੈ, ਇਹ ਮਤ ਦੇ ਦਿੱਤੀ ਹੈ, ਸੋਝੀ ਦੇ ਦਿੱਤੀ ਹੈ। ਕਿਹੜੀ? ਜਪ ਹਰ ਭਵਜਲ ਤਰਨਾ, ਕਿ ਜਦੋਂ ਹਰੀ ਨੂੰ ਜਪੇਗਾ ਇਹ ਸੰਸਾਰ ਰੂਪੀ ਭਵਜਲ ਤੋਂ ਪਾਰ ਹੋ ਜਾਏ। ਜਿਹੜੇ ਹਿਰਦੇ ਉਸ ਪਰਮਾਤਮਾ ਨੂੰ ਜਪਦੇ ਨੇ ਸੰਸਾਰ ਰੂਪੀ ਭਵਜਲ ਤੋਂ ਪਾਰ ਹੋ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦੇ ਜਿਹੜੇ ਗੇੜ ਹਨ ਨਾ ਉਹ ਖਤਮ ਹੋ ਜਾਂਦੇ, ਉਹ ਮੁਕਤੀ ਦੇ ਮਾਰਗ 'ਤੇ ਜਿਹੜੇ ਚੱਲਦੇ ਨੇ। ਮੁਕਤੀ ਦਾ ਮਾਰਗ ਕੀ ਹੈ? ਪਰਮਾਤਮਾ ਦੀ ਭਗਤੀ, ਉਸ ਪਰਮਾਤਮਾ ਦੀ ਬਾਣੀ ਦਾ ਸਿਮਰਨ। ਅਤੇ ਜਿਹੜੇ ਇਸ ਸਿਮਰਨ ਦੇ ਮਾਰਗ 'ਤੇ ਚੱਲ ਗਏ, ਪਾਤਸ਼ਾਹ ਕਹਿੰਦੇ ਨੇ ਜਪ ਹਰ ਭਵ ਜਲ ਤਰ। ਜਦੋਂ ਇਤਿਹਾਸ ਦੇ ਵਰਕੇ ਫੋਲੀਦੇ ਨੇ, ਜਿਨ੍ਹਾਂ ਜਪ ਜਿਨ੍ਹਾਂ ਜਿਨ੍ਹਾਂ ਹਿਰਦਿਆਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੀਆਂ ਖਾਲੀ ਝੋਲੀਆਂ ਭਰ ਗਈਆਂ, ਉਹ ਸੰਸਾਰ ਰੂਪੀ ਭੌਜਲ ਤੋਂ ਵੀ ਪਾਰ ਹੋ ਗਏ, ਉਹਨਾਂ ਦਾ ਸਾਰਾ ਜੀਵਨ ਸੁਖੀ ਹੋ ਗਿਆ। ਪਰ ਕਦੋਂ? ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁੱਖ ਪਾਵੇ ਮੇਰੇ। ਜਦੋਂ ਉਸ ਪਰਮਾਤਮਾ ਨੂੰ ਜਪਿਆ, ਭਾਈ ਸਾਲੂ ਜੀ ਵਰਗੇ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਐਸੀ ਸੇਵਾ ਕਮਾਈ, ਐਸੀਆਂ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਕਹਿੰਦੇ ਨੇ ਇੱਕ ਦਿਨ ਐਸਾ ਸਮਾਂ ਆਇਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਲੰਗਰ ਤਿਆਰ ਕਰਨ ਵਾਸਤੇ ਥੋੜ੍ਹੇ ਬਾਲਣ ਘੱਟ ਗਿਆ, ਬਾਲਣ ਦੀ ਕਮੀ ਆ ਗਈ। ਅਤੇ ਭਾਈ ਸਾਲੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੜੇ ਪਿਆਰੇ, ਗਲੀ ਗਲੀ ਦੇ ਵਿੱਚ ਹੋਕਾ ਦੇਣਾ ਸ਼ੁਰੂ ਕਰ ਦਿੱਤਾ, ਭਾਈ ਪਾਥੀਆਂ ਵੱਟੇ ਪੁੱਤ ਲੈ ਲਓ, ਇੱਕ ਪਾਥੀ ਗੁਰੂ ਦੇ ਚਰਨਾਂ ਵਿੱਚ ਭੇਟਾ ਕਰੋਗੇ, ਇੱਕ ਪੁੱਤਰ ਦੀ ਪ੍ਰਾਪਤੀ ਹੋਏਗੀ। ਪਾਥੀਆਂ ਵੱਟੇ ਪੁੱਤ ਲੈ ਲਓ, ਪਾਥੀਆਂ ਵੱਟੇ ਪੁੱਤ ਲੈ ਲਓ, ਹੋਕਾ ਦੇਣਾ ਸ਼ੁਰੂ ਕਰ ਦਿੱਤਾ। ਸੰਗਤਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਬਾਲਣੇ ਬਾਲਣ ਕਰ ਦਿੱਤਾ, ਪਾਥੀਆਂ ਚੜਾ ਦਿੱਤੀ। ਸਿੰਘਾਂ ਨੇ, ਗੁਰੂ ਪਿਆਰਿਆਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ, ਪਾਤਸ਼ਾਹ ਉਹ ਸਾਲੂ, ਭਾਈ ਸਾਲੂ ਜੀ ਕੀ ਕਰ ਰਹੇ ਨੇ? ਮਹਾਰਾਜ ਕਹਿੰਦੇ ਕੀ ਕਰ ਰਹੇ ਨੇ? ਮਹਾਰਾਜ ਉਹ ਗਲੀ ਗਲੀ ਹੋਕਾ ਦਿੰਦੇ ਫਿਰ ਰਹੇ ਨੇ, ਪਾਥੀਆਂ ਵੱਟੇ ਪੁੱਤ ਲੈ ਲਓ, ਪਾਥੀਆਂ ਵੱਟੇ ਪੁੱਤ ਲੈ ਲਓ। ਭਾਈ ਸਾਲੂ ਜੀ ਨੂੰ ਬੁਲਾਇਆ ਗਿਆ, ਗੁਰੂ ਰਾਮਦਾਸ ਮਹਾਰਾਜ ਜੀ ਆਖਣ ਲੱਗੇ, ਭਾਈ ਸਾਲੂ ਜੀ ਕੀ ਕਹਿ ਰਹੇ ਹੋ? ਪਾਥੀਆਂ ਵੱਟੇ ਪੁੱਤ ਲੈ ਲਓ। ਅਤੇ ਭਾਈ ਸਾਲੂ ਜੀ ਆਖਣ ਲੱਗੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਓ, ਸਾਚੇ ਸਾਹਿਬਾ ਕਿਆ ਨਾਹੀਂ ਕਰਦੇ। ਮਹਾਰਾਜ ਤੇਰੇ ਘਰ ਦੇ ਵਿੱਚ ਕਿਹੜੀ ਗੱਲ ਦੀ ਕਮੀ ਹੈ? ਮਹਾਰਾਜ ਮੈਂ ਤਾਂ ਤੇਰੇ ਭਰੋਸੇ ਪਿਆਰੇ, ਮੈਂ ਲਾਡ ਲਡਾਇਆ, ਮੈਂ ਵੇਖਿਆ ਲੰਗਰ ਹਾਲ ਦੇ ਵਿੱਚ ਬਾਲਣ ਦੀ ਕਮੀ ਆ ਗਈ, ਅਤੇ ਮੈਂ ਸਾਰੇ ਪਾਸੇ ਹੋਕਾ ਦੇ ਦਿੱਤਾ, ਭਾਈ ਪਾਥੀਆਂ ਵੱਟੇ ਪੁੱਤ ਲੈ ਲਓ। ਮਹਾਰਾਜ ਵੇਖੋ ਕਿੰਨਾ ਬਾਲਣ ਇਕੱਠਾ ਹੋ ਗਿਆ। ਗੁਰੂ ਰਾਮਦਾਸ ਮਹਾਰਾਜ ਇਹਦੀ ਭਾਵਨਾ ਵੇਖ ਕੇ, ਇਹਦਾ ਪ੍ਰੇਮ ਵੇਖ ਕੇ ਆਖਣ ਲੱਗੇ, ਸਾਲੋ ਤੇਰੀ ਰਸਨਾ ਤੋਂ ਜੋ ਬੋਲ ਨਿਕਲੇਗਾ ਉਹ ਪੂਰਾ ਹੋਏਗਾ, ਆਖੋ ਸਤਨਾਮ। ਅੱਜ ਗੁਰੂ ਘਰ ਬਣਿਆ ਹੋਇਆ ਹੈ ਟੋਭਾ ਭਾਈ ਸਾਲੋ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ। ਅੱਜ ਵੀ ਉੱਥੇ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ, ਉਹ ਉੱਥੇ ਅੱਜ ਵੀ ਪਾਥੀਆਂ ਚੜ੍ਹਾ ਰਹੇ ਨੇ, ਅਤੇ ਭਾਈ ਸਾਲੋ ਦੇ ਟੋਭੇ 'ਤੇ ਇਸ਼ਨਾਨ ਕਰਦੇ ਨੇ। ਅੱਜ ਵੀ ਖਾਲੀ ਝੋਲੀਆਂ ਭਰਦੀਆਂ ਨੇ ਔਰ ਸਦਾ ਹੀ ਭਰਦੀਆਂ ਰਹਿਣਗੀਆਂ। ਕਿਉਂ? ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨ।
ਪਾਤਸ਼ਾਹ ਕਹਿੰਦੇ ਨੇ ਤੂੰ ਇੱਕ ਵਾਰੀ ਉਸ ਮਾਲਕ ਦਾ ਬਣ ਤਾਂ ਸਹੀ, ਉਹ ਮਾਲਕ ਬੜੇ ਬੇਅੰਤ ਹਨ, ਜਿਹੜਾ ਹਿਰਦਾ ਉਹਦਾ ਬਣ ਜਾਂਦਾ ਹੈ ਉਹ ਉਸ ਹਿਰਦੇ ਨੂੰ ਦੁਨੀਆਂ ਦੀਆਂ ਸਾਰੀਆਂ ਬਰਕਤਾਂ, ਲੋਕ ਦੀਆਂ ਸਾਰੀਆਂ ਬਰਕਤਾਂ, ਪਰਲੋਕ ਦੀਆਂ ਵੀ ਸਾਰੀਆਂ ਬਰਕਤਾਂ ਉਹਦੀ ਝੋਲੀ ਵਿੱਚ ਪਾ ਦਿੰਦੇ ਨੇ। ਇਸੇ ਅੱਜ ਦੇ ਹੁਕਮਨਾਮੇ ਜੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ, ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੱਥੇ ਟਿੱਕਾ ਤੇੜ ਤੋਂ ਤਿੱਕ ਖਾਈ ਹਸੁਰੀ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਏ ਪ੍ਰਵਾਨ ਮਲੇਸ਼ ਤਾਂ ਲੈ ਪੂਜੈ ਪੁਰਾਣ ਆਪਾ ਕਿਆ ਕਾ ਕੁੱਠਾ ਬੱਕਰਾ ਖਾਣਾ।

ਬੋਲੋ ਜੀ ਵਾਹਿਗੁਰੂ ਅਰਦਾਸ ਏਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾ ਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਨ ਬੰਨ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਦੇ ਚੜ੍ਹੇ ਦਾ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਮਹਾਰਾਜ ਜੀਓ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਪੁਰਨ ਪੰਜਾਂ ਬਾਣੀਆਂ ਦੇ ਨਿਤਨੇਮ ਵਾਹਿਗੁਰੂ ਸਿਮਰਨ ਜਾਪ ਆਏ ਹੁਕਮਨਾਮੇ ਦੀ ਕਥਾ ਵਿਚਾਰ ਉਪਰੰਤ ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਮਹਾਰਾਜ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਮਹਾਰਾਜ ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਜ਼ਰ ਨਿਹਾਲ ਕਰਨਾ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਭੋਗ ਲੱਗਿਆ ਸੀ ਪ੍ਰਸਾਦ ਸਾਧ ਸੰਗਤ ਜੁਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਜੀ ਕਿਰਪਾ ਕਰੋ ਪਾਵਨ ਪਿੱਤਰ ਹੁਕਮਨਾਮ ਬਖਸ਼ਿਸ਼ ਕਰਕੇ ਸੰਗਤਾਂ

ਕਰੋ ਜੀ, ਹੁਕਮਨਾਮੇ ਦੇ ਚੱਲਣੇ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ।